ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਉਗੋ ਦੇ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਚੁੱਪ ਦਾ ਦਾਨ ਬਖਸ਼ੋ ਜੀ, ਕਿਉਂਕਿ ਗੱਲਾਂ ਆਪਾਂ ਥੱਲੇ ਵੀ ਬਹੁਤ ਕਰ ਲੈਣੀਆਂ ਨੇ। ਸਤਿਗੁਰਾਂ ਦੀ ਹਜ਼ੂਰੀ ਵਿੱਚ ਚੁੱਪ ਦਾ ਦਾਨ ਬਖਸ਼ੋ ਜੀ। ਕੀਰਤਨ ਹੋ ਰਿਹਾ ਹੈ, ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ।

ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਦੋਹਾਂ ਪਰਿਵਾਰਾਂ ਦੀਆਂ ਖੁਸ਼ੀਆਂ ਦੇ ਅੰਦਰ ਸ਼ਾਮਿਲ ਹੋ ਕੇ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਮੈਂ ਲੜਕੇ ਪਰਿਵਾਰ ਨੂੰ ਬੇਨਤੀ ਕਰਾਂਗਾ ਕਿ ਕਾਕਾ ਜੀ ਦਾ ਸਿਹਰਾ ਅਤੇ ਕਲਗੀ ਇਹ ਵਧਾ ਦਿੱਤੀ ਜਾਵੇ ਜੀ, ਅਤੇ ਨਾਲ ਹੀ ਲੜਕੀ ਪਰਿਵਾਰ ਨੂੰ ਬੇਨਤੀ ਕਰਾਂਗਾ ਕਿ ਲੜਕੀ ਨੂੰ ਵੀ ਲਿਆਂਦਾ ਜਾਵੇ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਲੜਕਾ ਅਤੇ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਸ਼ਾਮਿਲ ਹੋਣ। ਬਾਕੀ ਸਾਰੀ ਸੰਗਤ ਇਸੇ ਤਰ੍ਹਾਂ ਬੈਠੀ ਰਹੇ। ਭਾਈ ਸਾਹਿਬ ਜੀ ਆਰੰਭਤਾ ਦੀ ਅਰਦਾਸ ਕਰਨਗੇ ਜੀ। ਮਾਤਾ ਪਿਤਾ ਅਤੇ ਲੜਕਾ ਲੜਕੀ,

ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲੈ ਪ੍ਰਭੂ ਹਰ ਦਰਗਹਿ ਹੈ ਕਾ ਬਸੀਠ ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹੋਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸੇ ਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

ਅਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹ ਤੋ ਦੁੱਧੈ ਕੋ ਜਾਵਹ ਦੂਧ ਕਰਮ ਫੁਨ ਸੁਰਤ ਸੁਮਾਇਨ ਹੋਏ ਨਿਰਾਸ ਜਮਾਵਹ ਭਾਂਡਾ ਧੋਏ ਬੈਸ ਧੂਪ ਦੇਵਹ ਤੋ ਦੁੱਧੈ ਕੋ ਜਾਵਹ ਦੂਧ ਕਰਮ ਫੁਨ ਸੁਰਤ ਸੁਮਾਇਨ ਹੋਏ ਨਿਰਾਸ ਜਮਾਵਹ ਜਪ ਹੋ ਤਾ ਏਕੋ ਨਾਮਾ ਅਵਰ ਨਿਰਾਫਲ ਕਾਮਾ ਰਹਾ ਇਹ ਮਨ ਈਟੀ ਹਾਥ ਕਰਹੋ ਫੁਨ

ਮਨ ਸੰਪਟ ਜਿਤ ਸਤ ਸਰਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਵਿਦ ਸਾਹਿਬ ਰਵਤ ਰਹੈ ਕਹਿੰਦੇ ਕਹੇ ਕਹੇ ਕਹਿ ਜਾਵੇ ਤੁਮ ਸਾਰ ਅਵਰ ਨ ਕੋਈ ਭਗਤ ਹੀਨ ਨਾਨਕ ਜਨ ਜੰਪੈ ਹੌਂਸਾ ਲਾਹੀ

ਜਮ ਪੈ ਹੌਂਸਾ ਲਾਹੀ ਸੱਚਾ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਸੁਭਾਗ ਜੋੜੀ ਅਤੇ ਦੋਵੇਂ ਪਰਿਵਾਰ ਸਤਿਗੁਰੂ ਸਾਹਿਬ ਜੀ ਦੇ ਪਾਵਨ ਅਸਥਾਨਾਂ 'ਤੇ ਹੁਣ ਆਨੰਦ ਕਾਰਜ ਦੀ ਮਰਿਆਦਾ ਆਰੰਭ ਹੋਣ ਲੱਗੀ ਹੈ। ਉਸ ਤੋਂ ਪਹਿਲਾਂ ਮੈਂ ਬੇਨਤੀ ਆਪ ਜੀ ਦੇ ਸਨਮੁਖ ਕਰਾਂ ਕਿ ਜੋ ਗੁਰਦੁਆਰਾ ਸਾਹਿਬ ਵਿਖੇ ਜੋ ਬੈਠਣ ਵਾਸਤੇ ਜੋ ਛੋਟੇ ਬੈਂਚ ਲੱਗੇ ਹਨ, ਇਹ ਕੇਵਲ ਉਹਨਾਂ ਵਾਸਤੇ ਹਨ ਜਿਹੜੇ ਬੈਠ ਨਹੀਂ ਸਕਦੇ। ਮੈਂ ਪਿੱਛੇ ਵੇਖ ਰਿਹਾ ਕਿ ਨੌਜਵਾਨ ਵੀ ਬੈਂਚਾਂ 'ਤੇ ਬੈਠੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਰੱਖਦਿਆਂ ਔਰ ਅਸੀਂ ਗੁਰਸਿੱਖ ਹਾਂ, ਇਸ ਗੱਲ ਦਾ ਖਿਆਲ ਕਰੀਏ ਕਿ ਇਹ ਕੇਵਲ ਸਾਡੀ ਪਰਸਨੈਲਿਟੀ ਡਿਵੈਲਪ ਵਾਸਤੇ ਨਹੀਂ ਹਨ ਕਿ ਇੱਥੇ ਸਾਡੀ ਪਰਸਨੈਲਿਟੀ ਵਿੱਚ ਡਿਵੈਲਪਮੈਂਟ ਹੁੰਦੀ ਹੈ। ਇਹ ਆਪ ਜੀ ਨੇ ਜ਼ਰੂਰ ਵੇਖਣਾ ਸਿਰਫ ਸਹੂਲਤ ਵਾਸਤੇ ਹਨ। ਜਿਹੜੇ ਪਿੱਛੇ ਵੀ ਨੌਜਵਾਨ ਬੈਠੇ ਹਨ ਬੈਂਚਾਂ 'ਤੇ, ਉਹਨਾਂ ਨੂੰ ਬੇਨਤੀ ਹੈ ਕਿ ਥੱਲੇ ਚੌਂਕੜਾ ਮਾਰ ਕੇ ਬੈਠਣ ਦੀ ਜਿਹੜੀ ਹੈ ਉਹ ਕਿਰਪਾ ਕਰਨ ਦੀ। ਹੁਣ ਆਨੰਦ ਕਾਰਜ ਦੀ ਜੋ ਮਰਿਆਦਾ ਹੈ ਉਸ ਬਾਰੇ ਆਪ ਜੀ ਦੇ ਸਨਮੁੱਖ ਬੇਨਤੀ ਕਿ ਸਭ ਤੋਂ ਪਹਿਲਾਂ ਹੁਣ ਪੱਲੇ ਦੀ ਰਸਮ ਅਦਾ ਹੋਵੇਗੀ, ਜਿਸ ਵਿੱਚ ਲੜਕੀ ਦੇ ਪਿਤਾ ਲੜਕੇ ਦਾ ਪੱਲਾ ਲੜਕੀ ਨੂੰ ਫੜਾਉਣਗੇ, ਜਿਸ ਵਿੱਚ ਭਾਈ ਸਾਹਿਬ ਦੀ ਕੀਰਤਨ ਰਾਹੀਂ ਪੱਲੇ ਦਾ ਸ਼ਬਦ ਪੜਨਗੇ। ਉਸ ਤੋਂ ਉਪਰੰਤ ਅਗਲੀ ਮਰਿਆਦਾ ਆਪ ਜੀ ਨੂੰ ਦੱਸੀ ਜਾਵੇਗੀ ਜੀ।

ਹੁਣ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਜੋ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਲਾਵਾਂ ਹਨ ਉਹਨਾਂ ਦੇ ਜਾਪ ਹੋਣਗੇ। ਬੇਨਤੀ ਹੈ ਸੁਭਾਗ ਜੋੜੀ ਨੂੰ ਸਰਦਾਰ ਸੂਰਜ ਮੱਕੜ ਅਤੇ ਬੀਬੀ ਮਾਨੁਕੀ ਆਪ ਜੀ ਨੇ ਇਸ ਗੱਲ ਦਾ ਗੌਰ ਕਰਨਾ ਕਿ ਜਿਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲੀ ਲਾਮ ਦਾ ਪਾਠ ਹੋਵੇਗਾ ਔਰ ਉਹਦੀ ਪਹਿਲੀ ਲਾਮ ਦੀ ਸੰਪੂਰਨਤਾ ਹੋਵੇਗੀ, ਉਹਦੀ ਨਿਸ਼ਾਨੀ ਇਹ ਹੋਵੇਗੀ ਕਿ ਭਾਈ ਸਾਹਿਬ ਉਸੇ ਲਾਮ ਦਾ ਕੀਰਤਨ ਆਰੰਭ ਕਰ ਦੇਣਗੇ। ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਹੈ, ਇਸ ਪਾਸਿਓਂ ਪਰਿਕਰਮਾ ਕਰਨੀ ਹੈ, ਸਤਿਗੁਰੂ ਜੀ ਨੂੰ ਸੱਜੇ ਪਾਸੇ ਰੱਖਦਿਆਂ ਇਸ ਪਾਸਿਓਂ ਪਰਿਕਰਮਾ ਕਰਨੀ ਹੈ। ਕੀਰਤਨ ਹੁੰਦਿਆਂ ਹੁੰਦਿਆਂ ਆਪ ਜੀ ਨੇ ਪਰਿਕਰਮਾ ਸੰਪੂਰਨ ਕਰਕੇ ਪੂਰੀ ਕਰਨ ਤੋਂ ਬਾਅਦ ਆਪਣੀ ਜਗ੍ਹਾ 'ਤੇ ਆਣ ਕੇ ਮੱਥਾ ਟੇਕਣਾ ਹੈ ਸਤਿਗੁਰੂ ਜੀ ਨੂੰ, ਆਪਣੀ ਜਗ੍ਹਾ 'ਤੇ ਬੈਠ ਜਾਣਾ। ਇਸੇ ਤਰੀਕੇ ਨਾਲ ਦੂਸਰੀ ਲਾਵ, ਤੀਸਰੀ ਅਤੇ ਚੌਥੀ ਲਾਵ 'ਤੇ ਇਸੇ ਤਰ੍ਹਾਂ ਹੀ ਮਰਿਆਦਾ ਚੱਲੇਗੀ। ਆਪ ਜੀ ਨੇ ਰਸਤੇ ਵਿੱਚ ਰੁਕਣਾ ਨਹੀਂ ਹੈ, ਗੱਲਬਾਤ ਨਹੀਂ ਕੋਈ ਕਰਨੀ ਕਿਸੇ ਵੀ ਤਰੀਕੇ ਨਾਲ। ਆਪ ਜੀ ਨੇ ਸਿਰਫ ਗੁਰਬਾਣੀ ਕੀਰਤਨ ਵੱਲ ਧਿਆਨ ਦੇਣਾ ਹੈ ਔਰ ਬੜੇ ਪ੍ਰੇਮ ਨਾਲ ਪਰਿਕਰਮਾ ਕਰਨੀ। ਕੋਈ ਵੀ ਆਪ ਜੀ ਨੂੰ ਸਮਝ ਨਾ ਲੱਗੇ ਤਾਂ ਆਪ ਜੀ ਤਾਬਿਆਂ ਵਾਲੇ ਪਾਸੇ ਦੇਖ ਸਕਦੇ ਹੋ, ਇੱਥੋਂ ਇਸ਼ਾਰਾ ਮਾਤਰ ਵੀ ਆਪ ਜੀ ਨੂੰ ਸਮਝਾ ਦਿੱਤਾ ਜਾਏਗਾ। ਮਾਤਾ ਪਿਤਾ ਜੀ ਨੂੰ ਵੀ ਬੇਨਤੀ ਹੈ ਨਾਲ ਕਿ ਜੇ ਬੱਚੇ ਨੂੰ ਕਿਸੇ ਵਕਤ ਲੋੜ ਹੈ ਤਾਂ ਆਪ ਜੀ ਇਸ਼ਾਰਾ ਮਾਤਰ ਦੱਸ ਸਕਦੇ ਹੋ। ਹੁਣ ਸਤਿਗੁਰੂ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਚਾਰ ਲਾਵਾਂ ਦੇ ਜਾਪ ਹੋਣਗੇ। ਆਪ ਜੀ ਨੇ ਇਸੇ ਤਰ੍ਹਾਂ ਇਕਾਗਰਤਾ ਬਖਸ਼ਣੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਭ ਕਿਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੋਆ ਵਡਭਾਗੀ, ਮਨ

ਮਨ ਚਾਉ ਭਇਆ ਬੈਰਾਗੀਆ ਬਲ ਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗੀਆ ਬਲ ਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡ ਭਾਗੀ ਪਾਇਆ ਹਰ ਕਥੀਆ ਕਥ ਕਹਾਣੀ ਹਿਰਦੈ ਹਰ ਹਰ ਹਰ ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ ਜਨ

ਹਰ ਚੌਥੜੀ ਲਾ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਉ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਉ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨ ਦਿਨ ਹਰ ਲਿਵਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਧਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ ਹਰ

ਤੇਰੀ ਰਾਸ ਮਾਤ ਪਿਤਾ ਹਮ ਬਾਰਿਕ ਤੇਰ ਤੁਮਰੀ ਕਿਰਪਾ ਮੈਂ ਸੁਖ ਕਨੇਰ ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਉੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਨ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀ ਦਾਨ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੀ ਪਤਾਪ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ

ਅਨੁਸਾਰ ਸਤਿਗੁਰ ਸੱਚ ਸਾਖੀਆਂ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਦਰ ਘਰ ਦੇ ਸੇਵਕ ਬੇਟਾ ਸੂਰਜ ਮੱਕੜ ਸਪੁੱਤਰ ਸਰਦਾਰ ਗੁਰਦੀਪ ਸਿੰਘ ਮੱਕੜ ਬੀਬੀ ਅਵਤਾਰ ਕੌਰ ਮੱਕੜ ਸਤਿਗੁਰੂ ਜੀ ਉਹ ਦੂਸਰਾ ਪਰਿਵਾਰ ਬੇਟੀ ਮਾਨੂਕੀ ਸਪੁੱਤਰੀ ਪ੍ਰੇਮਾਲ ਮਾਤਾ ਪਾਮੋਦਨੀ ਸਤਿਗੁਰੂ ਜੀ ਉਹ ਦੋਨਾਂ ਪਰਿਵਾਰਾਂ ਨੇ ਆਪ ਜੀ ਦੇ ਸਨਮੁਖ ਅਰਦਾਸ ਬੇਨਤੀ ਕੀਤੀ ਉਪਰੰਤ ਸੁਭਾਗ ਜੋੜੀ ਦਾ ਆਨੰਦ ਕਾਰਜ ਆਪ ਜੀ ਦੀ ਦੱਸੀ ਹੋਈ ਮਰਿਆਦਾ ਅਨੁਸਾਰ ਸੰਪੂਰਨ ਹੋਇਆ ਹੈ। ਸਤਿਗੁਰੂ ਜੀ ਆਪ ਜੀ ਦਾ ਕੋਟਾਣ ਕੋਟ ਸ਼ੁਕਰਾਨਾ। ਆਪ ਜੀ ਦੇ ਹਜ਼ੂਰ ਚਾਰ ਲਾਵਾਂ ਦੇ ਪਾਠ ਉਪਰੰਤ ਗੁਰਬਾਣੀ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਕਿਰਪਾਲਤਾ ਕਰਨੀ ਸੁਭਾਗ ਜੋੜੀ ਨੂੰ ਗ੍ਰਹਿਸਥ ਜੀਵਨ ਦੇ ਸੁੱਖ ਬਖਸ਼ਣੇ ਆਪਸੀ ਤਾਲਮੇਲ ਬਣਾਉਣਾ ਦੋਨਾਂ ਪਰਿਵਾਰਾਂ ਦਾ ਆਪਸੀ ਪ੍ਰੇਮ ਇਤਫਾਕ ਬਣਾਉਣਾ ਸਤਿਗੁਰੂ ਜੀ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸੁੰਦਰ ਪਛਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ ਲੋਕ ਪ੍ਰਲੋਕ ਪੜਦੇ ਕਾਜ ਲੈਣੇ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਰੋ ਕਿਰਪਾ ਆਪ ਜੀ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੋਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਖੁਆਰ ਹੋਏ ਸਭ ਮਿਲਾਂਗੇ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲੈ ਪ੍ਰਭੂ ਹਰ ਦਰਗਹਿ ਕਾ ਬਸੀਠ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਆਏ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਜਤੀਐ ਖੁਦ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

ਭੇਟਤ ਸੰਗ ਇਹੋ ਭਵਜਲ ਤਾਰੇ ਜਾਕੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹੋ ਭਵਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਉ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ

प्रभु के सेवक प्रभ आप सवारे शरण नानक तिन सद बलिहारे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਗ ਜੋੜੀ ਦਾ ਆਨੰਦ ਕਾਰਜ ਸੰਪੂਰਨ ਹੋਇਆ ਹੈ। ਸਤਿਗੁਰੂ ਜੀ ਦੇ ਅਸਥਾਨਾਂ ਵੱਲੋਂ ਸਮੂਹ ਸਟਾਫ ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਆਪ ਦੋਨਾਂ ਪਰਿਵਾਰਾਂ ਨੂੰ ਅਤੇ ਸੁਭਾਗ ਜੋੜੀ ਨੂੰ ਬੇਅੰਤ ਵਧਾਈਆਂ। ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੋਂ ਜੋ ਗ੍ਰਹਿਸਥ ਜੀਵਨ ਦੇ ਧਾਰਮਿਕ ਅਤੇ ਕੁਝ ਸਮਾਜਿਕ ਨਿਯਮ ਆਪ ਜੀ ਨੇ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਨੀ। ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਆਪ ਜੀ ਦਾ ਆਨੰਦ ਕਾਰਜ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਹੋਇਆ ਹੈ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਬਗੈਰ ਕਿਸੇ ਅੱਗੇ ਜਿਹੜਾ ਹੈ ਉਹ ਆਪਣਾ ਅਕੀਦਾ, ਆਪਣਾ ਭਰੋਸਾ ਨਹੀਂ ਰੱਖਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਸੰਪੂਰਨ ਭਰੋਸਾ ਰੱਖਣਾ ਹੈ। ਹਰ ਦੁੱਖ ਵੇਲੇ, ਹਰ ਸੁੱਖ ਵੇਲੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ। ਕੋਈ ਵੀ ਜੀਵਨ ਵਿੱਚ ਕਾਰਜ ਸ਼ੁਰੂ ਕਰਨਾ ਹੋਵੇ ਜਾਂ ਕਿਸੇ ਕਾਰਜ ਦੀ ਸੰਪੂਰਨਤਾ ਕਰਨੀ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਬਗੈਰ ਜਿਹੜਾ ਹੈ ਕੋਈ ਕਾਰਜ ਆਰੰਭ ਜਾਂ ਸਮਾਪਤ ਨਹੀਂ ਕਰਨਾ। ਇਹ ਗੱਲਾਂ ਦਾ ਆਪ ਜੀ ਨੇ ਖਾਸ ਖਿਆਲ ਰੱਖਣਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਓਟ ਆਸਰਾ ਲੈਣਾ। ਆਪ ਜੀ ਨੇ ਦੋਨੇ ਪਰਿਵਾਰ ਹਾਜ਼ਰ ਹਨ। ਸਤਿਗੁਰੂ ਸਾਹਿਬ ਜੀ ਦੇ ਸਨਮੁੱਖ ਬੇਟਾ ਸੂਰਜ ਮੱਕੜ ਜੋ ਚੰਗੀ ਤਰ੍ਹਾਂ ਪੰਜਾਬੀ ਜਾਣਦੇ ਵੀ ਨੇ, ਉਹ ਸਮਝਦੇ ਵੀ ਨੇ। ਬੇਨਤੀ ਇਹ ਹੈ ਕਿ ਆਪ ਦੋਵਾਂ ਜੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਸਰਾ ਲੈਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਭਰੋਸਾ ਰੱਖਣਾ ਹੈ ਔਰ ਨਿਤਨੇਮ ਕਰਨਾ ਹੈ। ਜਪਜੀ ਸਾਹਿਬ ਕਰ ਦਿਓ ਤਾਂ ਚੰਗੀ ਗੱਲ ਹੈ, ਨਹੀਂ ਤਾਂ ਜਪਜੀ ਸਾਹਿਬ ਆਰੰਭ ਕਰ ਦਿਓ ਅੱਜ ਤੋਂ। ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਜ਼ਰੂਰ ਕਰੋ, ਜੇ ਨਹੀਂ ਕਰ ਸਕਦੇ ਤਾਂ ਸੁਣਨਾ ਸ਼ੁਰੂ ਕਰੋ। ਡਰਾਈਵ ਕਰਦੇ ਸਮੇਂ, ਘਰ ਬੈਠੇ ਸਮੇਂ ਹੌਲੀ ਹੌਲੀ ਬਾਣੀ ਦਾ ਅਭਿਆਸ ਕਰੋ, ਇਹ ਜ਼ਰੂਰੀ ਹੈ। ਦੋਵਾਂ ਜੀਆਂ ਨੇ ਬਾਣੀ ਦਾ ਆਸਰਾ ਲੈਣਾ। ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਜਦੋਂ ਨਿਤਨੇਮ ਪ੍ਰਪੱਕ ਹੋਵੇ, ਅਰਦਾਸ ਕਰਨੀ ਹੈ ਮਹਾਰਾਜ ਜੀ ਦੇ ਚਰਨਾਂ ਵਿੱਚ ਕਿ ਸਤਿਗੁਰੂ ਜੀ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕਰਨ। ਔਰ ਉਸ ਤੋਂ ਬਾਅਦ ਜਿਹੜਾ ਪਰਿਵਾਰ ਵਿੱਚ ਆਪ ਜੀ ਨੇ ਵਿਚਰਨਾ ਹੈ, ਆਪਣੇ ਮਾਤਾ ਪਿਤਾ ਦਾ ਸਤਿਕਾਰ ਤੁਸੀਂ ਦੋਵਾਂ ਨੇ ਕਰਨਾ ਹੈ। ਸਹੁਰੇ ਪਰਿਵਾਰਾਂ ਦਾ ਸਤਿਕਾਰ ਤੁਸੀਂ ਦੋਨਾਂ ਜਾਣਿਆਂ ਨੇ ਕਰਨਾ ਹੈ। ਔਰ ਉਸ ਤੋਂ ਉਪਰੰਤ ਇਹੋ ਜਿਹੇ ਸ਼ਬਦ ਜੀਵਨ ਵਿੱਚ ਆਪਣੇ ਦੋਨਾਂ ਵਾਸਤੇ ਨਹੀਂ ਵਰਤਣੇ ਜਿਨ੍ਹਾਂ ਕਰਕੇ ਸਤਿਕਾਰ ਸਮਾਪਤ ਹੋ ਜਾਏ। ਇਸ ਕਰਕੇ ਇੱਕ ਦੂਸਰੇ ਦੀ ਇੱਜ਼ਤ ਕਰੋਗੇ ਅਤੇ ਬਾਕੀ ਦੇ ਪਰਿਵਾਰ, ਬਾਕੀ ਦੇ ਸਾਰੇ ਤੁਹਾਡੀ ਇੱਜ਼ਤ ਮਾਣ ਮਰਿਆਦਾ ਰੱਖਣਗੇ। ਇਸ ਕਰਕੇ ਮਾਤਾ ਪਿਤਾ ਦਾ ਸਤਿਕਾਰ ਆਪਣੀ ਪਤਨੀ ਦੇ ਸਾਹਮਣੇ, ਅਤੇ ਇੱਥੋਂ ਤੱਕ ਆਪਣੀ ਪਤਨੀ ਦਾ ਸਤਿਕਾਰ ਮਾਤਾ ਪਿਤਾ ਦੇ ਸਾਹਮਣੇ ਰੱਖਣਾ। ਤੁਸੀਂ ਦੋਨਾਂ ਨੇ ਇਸ ਗੱਲ ਦਾ ਖਿਆਲ ਰੱਖਣਾ ਹੈ। ਇਸ ਕਰਕੇ ਮਾਤਾ ਪਿਤਾ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ, ਕਿਉਂਕਿ ਅੱਜ ਦੇ ਸਮੇਂ ਵਿੱਚ ਵੇਖਣ ਨੂੰ ਮਿਲਦਾ ਹੈ ਕਿ ਭਾਵੇਂ ਅਸੀਂ ਕਹਿੰਦੇ ਹਾਂ ਕਿ ਸਾਡੀ ਸੋਚ ਡਿਵੈਲਪ ਹੋ ਗਈ ਹੈ, ਪਰ ਮਾਤਾ ਪਿਤਾ ਜਿਹੜੇ ਹਨ ਉਹਨਾਂ ਦੀ ਅਸੀਸ ਜਾਂ ਮਾਤਾ ਪਿਤਾ ਦੀ ਪਰਿਵਾਰ ਵਿੱਚ ਹਾਜ਼ਰੀ ਬਹੁਤ ਵੱਡੀ ਬਖਸ਼ਿਸ਼ ਦੇ ਰੂਪ ਦੇ ਵਿੱਚ ਵਰਤਦੀ ਹੈ। ਇਸ ਕਰਕੇ ਮਾਤਾ ਪਿਤਾ ਦਾ ਸਤਿਕਾਰ ਸਭ ਤੋਂ ਜ਼ਰੂਰੀ ਹੈ, ਉਹ ਜੀਵਨ ਵਿੱਚ ਰੱਖਣਾ ਹੈ। ਅਤੇ ਇਸ ਗੱਲ ਦਾ ਖਿਆਲ ਆਪ ਜੀ ਨੇ ਜ਼ਰੂਰ ਮਨ ਵਿੱਚ ਰੱਖਣਾ, ਜੋ ਵੱਡਿਆਂ ਦਾ ਸਤਿਕਾਰ ਕਰੋਗੇ ਤਾਂ ਸਾਰਾ ਸਮਾਜ ਸੰਸਾਰ ਤੁਹਾਡਾ ਸਤਿਕਾਰ ਕਰੇਗਾ, ਕਿਉਂਕਿ ਅਸੀਂ ਭਾਵੇਂ ਵੱਖਰੇ ਕਲਚਰ ਦੇ ਵਿੱਚ, ਵੱਖਰੇ ਦੇਸ਼ ਵਿੱਚ ਆਏ ਹਾਂ, ਪਰ ਸਾਨੂੰ ਸਾਡਾ ਸੱਭਿਆਚਾਰ, ਸਾਨੂੰ ਸਾਡੀ ਗੁਰਮਤ ਦੀ ਵਿਚਾਰਧਾਰਾ ਨਹੀਂ ਛੱਡਣੀ ਚਾਹੀਦੀ, ਇਹ ਜ਼ਰੂਰ ਖਿਆਲ ਕਰਨਾ। ਹੁਣ ਮੈਂ ਬੇਨਤੀ ਕਰਾਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ 2 ਮਿੰਟ ਵਾਸਤੇ ਬੀਬੀ ਛੈਲਾ ਉਹ ਆਪ ਜੀ ਦੇ ਸਨਮੁੱਖ ਲਾਵਾਂ ਬਾਰੇ ਜਿਹੜਾ ਹੈ ਉਹ 2 ਮਿੰਟ ਵਾਸਤੇ ਵਿਚਾਰ ਕਰਨਗੇ। ਉਸ ਤੋਂ ਬਾਅਦ ਲੜਕਾ ਪਰਿਵਾਰ ਵਿੱਚੋਂ ਸਰਦਾਰ ਗੁਰਦੀਪ ਸਿੰਘ ਜੀ ਮੱਕੜ, ਲੜਕੇ ਦੇ ਪਿਤਾ ਦੀ, ਉਹ ਆਈ ਹੋਈ ਸੰਗਤ ਦਾ ਧੰਨਵਾਦ ਕਰਨਗੇ। ਬੇਨਤੀ ਹੈ ਕਿ ਆਪ ਜੀ ਨੇ ਕੇਵਲ ਥੋੜ੍ਹੇ ਥੋੜ੍ਹੇ ਸਮੇਂ ਵਿੱਚ ਹੀ ਆਪਣੀਆਂ ਵਿਚਾਰਾਂ ਦੀ ਸੰਪੂਰਨਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁੱਡ ਆਫਟਰਨੂਨ ਐਵਰੀਵਨ, ਆਈ ਐਮ ਗੋਇੰਗ ਟੂ ਟਾਕ ਇਨ ਇੰਗਲਿਸ਼ ਸੋ ਐਵਰੀਬਡੀ ਕੈਨ ਅੰਡਰਸਟੈਂਡ। ਫੋਰ ਦੋਜ਼ ਆਫ ਯੂ ਹੂ ਆਰ ਨਿਊ ਟੂ ਅ ਸਿੱਖ ਵੈਡਿੰਗ, ਆਈ ਜਸਟ ਵਾਂਟਡ ਟੂ ਸ਼ੇਅਰ ਅ ਲਿਟਲ ਮੋਰ ਅਬਾਊਟ ਦ ਸੈਰੇਮਨੀ ਦੈਟ ਵੀ ਆਲ ਜਸਟ ਵਿਟਨੈਸਡ ਵਿਦ ਸੂਰਜ ਐਂਡ ਮਨੂਕੀ। ਅ ਸਿੱਖ ਵੈਡਿੰਗ ਇਜ਼ ਕਾਲਡ ਐਨ ਅਨੰਦ ਕਾਰਜ, ਵਿਚ ਮੀਨਸ ਅ ਬਲਿਸਫੁਲ ਯੂਨੀਅਨ। One of the most beautiful parts of the ceremony was the four lama that Suraj and Manuki just completed. They walked together around respected Shri Guru Granth Sahib Ji. Each round represented a different part of their journey together. The first lama is about beginning their life together with purpose and shared values. The second lama reminds them to let go of their ego and continue growing together with humility and compassion. The third love marked a stage where their love matures beyond material desires and worldly distractions. And the fourth love represented the ultimate culmination of that journey, which is a deep sense of love, peace, and union. With the lama, Suraj and Manuki, you have promised to keep walking together through the highs and lows, through every season of life, not just today. Congratulations. Vaheguru Ji ka Khalsa, Vaheguru Ji ki Fateh. With that, I'll hand over to Suraj's dad.
1: ਬਹੁਤ ਬਹੁਤ ਧੰਨਵਾਦ ਸ਼ੈਲਾ ਜੀ। ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਵਾਸਤੇ ਬਹੁਤ ਭਾਗਾ ਭਰਿਆ ਦਿਨ ਹੈ ਕਿ ਸਾਡੇ ਬੇਟੇ ਸੂਰਜ ਦੀ ਸ਼ਾਦੀ, ਸੂਰਜ ਦਾ ਵਿਆਹ ਪ੍ਰਿਮਲ ਵਿਜੈ ਨਾਇਕੇ ਦੀ ਬੇਟੀ ਔਰ ਪ੍ਰਮੋਦਨੀ ਵਿਜੈ ਨਾਇਕੇ ਦੀ ਬੇਟੀ ਮਨੁੱਖੀ ਨਾਲ ਸੰਪੂਰਨ ਹੋਇਆ। ਅਤੇ ਇਸ ਮੌਕੇ ਦੇ ਉੱਤੇ ਹੋਰ ਵੀ ਸਾਡੇ ਸੁਭਾਗ ਨੇ ਕਿ ਆਪ ਸਾਰੇ ਜਣੇ ਇੱਥੇ ਆ ਕੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੇ ਅਤੇ ਇਹਨਾਂ ਦੀਆਂ ਚਾਰ ਲਾਵਾਂ ਆਨੰਦ ਕਾਰਜਾਂ ਦਾ ਸੰਪੰਨ ਹੋਣਾ ਆਪ ਸਭ ਨੇ ਵਿਟਨੈਸ ਕੀਤਾ। ਮੈਂ ਹੁਣ ਸਾਰੀਆਂ ਆਈਆਂ ਸੰਗਤਾਂ ਨੂੰ ਆਪਣੇ ਦਿਲੋਂ ਬਹੁਤ ਬਹੁਤ ਧੰਨਵਾਦ ਦਿੱਤਾ ਕਿ ਤੁਸੀਂ ਸਾਰਿਆਂ ਨੇ ਆਪਣਾ ਕੀਮਤੀ ਵਕਤ ਕੱਢ ਕੇ ਸਾਡੇ ਨਾਲ ਰਲ ਕੇ ਸਾਡੀ ਸ਼ੋਭਾ 'ਚ ਵਾਧਾ ਕੀਤਾ ਹੈ। ਸ਼ੋਭਾ ਤਾਂ ਗੁਰੂ ਮਹਾਰਾਜ ਦੀ ਹੈ, ਸੋ ਤੁਸੀਂ ਗੁਰੂ ਮਹਾਰਾਜ ਦੀ ਸ਼ੋਭਾ ਵਧਾਈ ਹੈ। ਅਸੀਂ ਐਵੇਂ ਤੁੱਛੇ ਬੰਦੇ ਹਾਂ, ਕਈ ਵਾਰੀ ਵਾਧਾ ਘਾਟਾ ਖਰਮੂਹ ਨਿਕਲ ਜਾਂਦਾ, ਉਸ ਲਈ ਮਾਫ਼ੀ ਚਾਹੁੰਦੇ ਹਾਂ। ਪ੍ਰਿੰਬਲ ਵਿਜੇ ਨਾਇਕੇ, ਪ੍ਰਮੋਦਨੀ ਵਿਜੇ ਨਾਇਕੇ, special thanks go to you to give us your most beautiful daughter in marriage to the Makkad family. Thank you very much. I promise you that we will look after Manuki even better than you have so far. Vaheguru ji, ek hor benti hai ji, saryan ne langar chak ke zarur jana hai. Please do not go without partaking of the langar that has been served downstairs. Vaheguru Ji ka Khalsa, Vaheguru Ji ki Fateh.
2: Vaheguru Ji ka Khalsa, Vaheguru Ji ki Fateh. ਹੁਣ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸੁਭਾਗ ਜੋੜੀ ਦੇ ਨਾਲ ਜੋ ਸਗਨ ਦੀ ਰਸਮ ਅਦਾ ਕਰਨੀ ਹੈ, ਪਰਿਵਾਰ ਦੇ ਜੀਆਂ ਨੂੰ ਬੇਨਤੀ ਹੈ ਕਿ ਉਹ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸ਼ਗਨ ਦੀ ਰਸਮ ਅਦਾ ਕਰਨ ਉਪਰੰਤ ਜੋ ਬਾਕੀ ਦੇ ਪਰਿਵਾਰਾਂ ਵੱਲੋਂ ਸ਼ਗਨ ਦੀ ਰਸਮ ਅਦਾ ਕਰਨੀ ਹੈ ਉਹ ਥੱਲੇ ਲੰਗਰ ਹਾਲ ਵਿੱਚ ਹੋਵੇਗੀ। ਬੇਨਤੀ ਹੈ ਕਿ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੈ, ਆਪ ਜੀ ਨੇ ਬਿਲਕੁਲ ਸ਼ਾਂਤ ਰਹਿ ਕੇ ਲੰਗਰ ਹਾਲ ਵਿੱਚ ਜਾਣ ਦੀ ਕਿਰਪਾਲਤਾ ਕਰਨੀ। ਕਿਸੇ ਵੀ ਪ੍ਰਕਾਰ ਜਿਹੜਾ ਹੈ ਆਪ ਜੀ ਨੇ ਆਪਸ ਵਿੱਚ ਇੱਥੇ ਗੱਲਾਂ ਨਹੀਂ ਕਰਨੀਆਂ। ਆਪ ਜੀ ਸਤਿਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਇਸ ਗੱਲ ਦਾ ਪੈਰ ਅਤੇ ਅਦਬ ਰੱਖਣਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਫੋਨ ਕਰਨਾ ਪਏਗਾ ਨਾ ਕੀਤਾ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਨੇ ਕਰਨਾ ਆ ਜਾਓ ਗਿਆਨੀ ਜੀ, ਨਹੀਂ ਸ਼ੁਰੂ ਕਰਨੀ ਸ਼ੁਰੂ ਉਹਨਾਂ ਨੇ ਕਰਨਾ। ਹਾਂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਹਾਂਜੀ, ਵਾਹਿਗੁਰੂ, ਵਾਹਿ ਭਾਈ। ਮਾਈਕ ਲੈਣਾ ਲੈ ਲਓ ਬੇਟੇ, ਬੇਸ਼ਕ ਮਨਜੀਤ ਨੂੰ ਮਾਈਕ ਦੇ ਦਿਓ ਪਲੀਜ਼, ਮੇਰਾ ਗਲਾ ਬੈਠਿਆ ਨਹੀਂ ਤੇ।

0: ਦੀ
1: ਸਿਮਰੋ ਸਿਮਰ ਸਿਮਰ ਸੁਖ ਪਾਵੋ
0: ਕਲ ਕਲੇਸ਼ ਤਨ ਮਾਇ ਮਿਟਾਓ
1: ਸਿਮਰੋ ਜਾਸ ਬਿਸੰਬਰ ਏਕੈ
0: ਨਾਮ ਜਪ ਤਗਨ ਤਨਿਕੈ
1: ਵੇਦ ਪੁਰਾਨ ਸਿਮਰਤ ਸੁਧਾਖੇ।

0: ਉੱਤਮ ਕਿਰਿਆ
1: ਸਾਧ ਸੰਗ ਦੁਰਮਤ ਮਲਿਆ
0: ਅਜੋ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸੁ

0: ਸਾਜ ਸਵਾਰ ਸਿੰਗਾਰਿਆ ਵਾਰ ਵਿਵਸਥਾ ਤੁਝੇ ਪਿਆਰੇ ਦੂਦ
1: ਭੋਜਨ ਸੁਖ ਸੂਦ
0: ਪਿਆ ਉਪਰ ਸਾਗ ਸੈਨ ਗੁਣ ਗੁਣ ਕਛੂ ਨਾ ਬੁਝੈ ਪ੍ਰਸਾਦ ਤਾਰ ਉਪਰ ਸੁਖ ਬਸ ਹੈ ਪ੍ਰਸਾਦ ਪੀਵੇ ਸੀਤਲ ਜਲਾ
1: ਸੁਖਦਾਈ ਪਵਨ ਭਾਵ ਕਮਲਾ
0: ਪ੍ਰਸਾਦ ਭੁੱਖੈ ਸਭ ਰਸਾ
1: ਸਗਲ ਸਮਿਗਰੀ ਸੰਸਾਰ ਪ੍ਰਸਾਦ
0: ਇਨੇ ਹਸਤ ਭਾਵ ਕਰ ਨੇਤਰ ਰਸਨਾ
1: ਤਿਸੇ ਤਿਆਗ ਅਵਰ ਸੰਤਾ
0: ਐਸੇ ਦੋ

0: ਮਿਥਿਆ ਤਨ ਧਨ ਕੁਟੰਬ ਸੁਭਾਇਆ
1: ਮਿਥਿਆ ਹਉਮੈ ਮਮਤਾ ਮਾਇਆ
0: ਮਿਥਿਆ ਰਾਜੋਗਨ ਤਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸੁ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸੁ

0: ਸਿਆਣਪ ਸਗਲ ਤੇ ਰਹਿਤ
1: ਪਾਵਿਤ
0: ਸਲਾਈ ਲੜ ਲਾਏ ਸੋ ਸੇਵਕ ਜਿਸ ਕਿਰਪਾ ਕਰੀ।

0: ਅਨੰਦ ਤੇਰੀ ਰੱਖੈ।
1: ਜੈ ਪ੍ਰਸਾਦ ਕਰੈ ਪੁੰਨ ਬਹੁਦਾਨ,
0: ਮਨ ਆਠ ਪੈਰ ਕਰ ਤਿਸਕਾ ਧਿਆਨ।
1: ਜੈ ਪ੍ਰਸਾਦ ਤੂ ਆਚਾਰ ਬਿਵਹਾਰੀ,
0: ਤਿਸ ਪ੍ਰਭੂ ਕੋ ਸਾ ਸਾ ਚਿਤਾਰੀ।
1: ਜੈ ਪ੍ਰਸਾਦ

0: ਐਸਾ ਪ੍ਰਭ ਤਿਆਗੇ ਬਰਕਤ ਲਾਗੋ ਹੋ,
1: ਗੁਰ ਪ੍ਰਸਾਦ ਨਾਨਕ ਮਨ ਜਾਗੋ,
0: ਪ੍ਰਸਾਦ ਤੂੰ ਪ੍ਰਗਟ ਸੰਸਾਰ,
1: ਇਸ ਪ੍ਰਭ ਕੋ ਮੂਲ ਨ ਮਨੋ ਵਿਸਾਰ,
0: ਪ੍ਰਸਾਦ ਤੇਰਾ ਪ੍ਰਤਾਪ,
1: ਮਨ ਮੂਲ ਤੂੰ ਤਾਕੋ ਜਾਪ।

0: ਮਹਿ ਸਮਾਨੀ।
1: ਸਾਧਕੇ ਸੰਗ ਅਗੋਚਰ ਮਿਲੈ,
0: ਸਾਧਕੇ ਸੰਗ ਸਦਾ ਪਰ ਫੁੱਲੈ,
1: ਸਾਧਕੇ ਸੰਗ ਆਵੇ ਬਸ ਪੰਚਾ,
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ,
1: ਸਾਧ ਸੰਗ ਹੋਏ ਸਭ ਕੀ ਰੇਨ,
0: ਸਾਧਕੇ ਸੰਗ ਮਨੋਹਰ ਬੈਨ,
1: ਸਾਧਕੇ ਸੰਗ ਨਕਤ ਹੂੰ ਧਾਵੈ,
0: ਸਾਧ ਸੰਗ ਅਸਤਿਤ ਮਨ ਪਾਵੈ,
1: ਸਾਧਕੇ ਸੰਗ ਮਾਇਆ ਤੇ ਭਿੰਨ,
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ,
1: ਸਾਧ ਸੰਗ ਦੁਸ਼ਮਨ ਸਮੀਤ,
0: ਸਾਧੂ ਕੇ ਸੰਗ ਮਹਾ ਪੁਨੀਤ।

0: ਨਾਨਕ ਸਾਧ ਕੇ ਸੰਗ ਸਫਲ ਜਨਾਮਾ,
1: ਸਾਧ ਕੇ ਸੰਗ ਨਹੀਂ ਕਛ ਕਾਲ,
0: ਦਰਸ਼ਨ ਪੇਟ ਤੋਂ ਹੋਤ ਨਿਹਾਲ,
1: ਸਾਧ ਕੇ ਸੰਗ ਕਲੁਕਤ ਹਰੈ,
0: ਸਾਧ ਕੇ ਸੰਗ ਨਰਕ ਪਰ ਹਰੈ,
1: ਸਾਧ ਕੇ ਸੰਗ ਇਹਾਂ ਉਹਾਂ ਸੁਹਿਲਾ,
0: ਸਾਧ ਸੰਗ ਬਿਸਰਤ ਹਰ ਮੇਲਾ,
1: ਜੋ ਇੱਛਾ ਸੋਈ ਫਲ ਪਾਵੈ,
0: ਸਾਧ ਕੇ ਸੰਗ ਨ ਬਿਰਥਾ ਜਾਵੈ,
1: ਪਾਰ ਬ੍ਰਹਮ ਸਾਧ ਰਿਧ ਬਸੈ,
0: ਨਾਨਕ ਉਦਰੇ ਸਾਧ ਸੁਣ ਰਸੈ,
1: ਸਾਧ ਕੇ ਸੰਗ ਸੁਣੋ ਹਰ ਨਾਉ,
0: ਸਾਧ ਸੰਗ ਹਰ ਕੇ

0: ਗੁਣ ਗਾਓ।
1: ਸਾਧਕੇ ਸੰਗ ਨ ਮੰਤੀ ਬਿਸਰੈ,
0: ਸਾ ਸੰਗ ਸਰ ਪਰ ਨਿਸਤਰੈ।
1: ਸਾਧਕੇ ਸੰਗ ਲਗੈ ਪ੍ਰਮੀਠਾ,
0: ਸਾਧੂ ਕੇ ਸੰਕਟ ਕਾ ਡੀਠਾ।
1: ਸਤਸੰਗ ਪੈ ਆਗਿਆਕਾਰੀ,
0: ਸਾ ਸੰਗਤ ਪਈ ਹਮਾਰੀ।
1: ਸਾਧਕੇ ਸੰਗ ਮਿਟੇ ਸਭ ਰੋਗ,
0: ਨਾਨਕ ਸਾਧ ਪੇਟੇ ਸੰਜੋਗ।
1: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ,
0: ਜੇਤਾ ਸੁਣੈ ਤੇਤਾ ਬਖਿਆਨੈ।
1: ਸਾਧ ਕੀ ਉਪਮਾ ਤੇ ਗੁਣ ਤੇ

0: ਕਰ।
1: ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ,
0: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ,
1: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ,
0: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ।
1: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ,

ਕੈ ਹਾਥ ਹੋਏ ਤਾ ਸਭ ਕਿਛ ਲੇ ਅਣਜਾਨਤ ਵਿਖਿਆ ਮਹਿ ਰਚੈ ਪਰਮੇ ਭੁਲਾ ਦੇ ਦਿਸਤਾਵੈ ਤਰ ਕਿਰਪਾ ਜਿਸ

0: ਕਬਹੂੰ ਕੀਟ ਹਸਤ ਪਤੰਗ ਹੋਏ ਜੀਆ,
1: ਜੋਨ ਪਰਮੇ ਪਰਮੀਆ,
0: ਨਾਨਾ ਰੂਪ ਜੋ ਸਵਾਂਗੀ ਦਿਖਾਵੇ, ਜੋਤਿਸ ਭਾਵੇ ਸੋਈ ਹੋਏ,
1: ਦੂਜਾ ਵਰਨਾ ਕੋਏ।

0: ਮੋਹ ਲਸਕਰ ਮਾਨ ਕੀ ਉੱਪਰ ਕਰੇ ਆਸ,
1: ਕੀਰਤਨ ਕਾ ਹੋਏ ਬਿਨਾਸ,
0: ਸਭ ਤੇ ਆਪ ਜਾਣੈ ਬਲਵੰਤ, ਕਿਸੈ ਨਾ ਬਧੈ ਆਪ ਅਹੰਕਾਰੀ, ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਕੋਟ ਕਰਮ ਕਰੈ ਹੋਂ ਧਾਰੇ, ਅਨਿਕ ਤਪੱਸਿਆ ਕਰੇ ਅਹੰਕਾਰ।

0: ਸਹਿਸ ਖਟੇ ਲਖ ਕੋਠ ਧਾਵੈ
1: ਮਾਇਆ ਪਾਛੇ ਪਾਵੈ
0: ਅਨਿਕ ਭੋਗ ਵਿਖਿਆ ਕੀ ਕਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਨਾਮ ਰੰਗ ਸਰਬ ਸੁਖ ਹੋਏ
1: ਕਿਸੇ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ
1: ਸਦਾ ਸਦਾ ਨਾਨਕ ਹਰਿ ਜਾਪ
0: ਕਰਨ ਕਰਾਵਨ ਕਰਨੈ ਹਾਰ ਜੈਸੇ ਦ੍ਰਿਸ਼ਟ ਕਰੇ ਤੈਸਾ ਹੋਏ
1: ਆਪੇ ਆਪ ਪ੍ਰਭ ਸੋਏ।

0: ਸਾਧਿਕ ਸਾਧੀ ਰਿਆ ਸਮਾਏ
1: ਦੇਸੈ ਸਮਝੈ
0: ਆਪੇ ਰਚਿਆ ਸਭ ਕੇ ਸਾਥ
1: ਆਪ ਕੀਨੋ ਆਪਣ ਵਿਸਥਾਰ
0: ਜਿਸ ਕਹੋ ਕਰਨੇ ਹਾਰ
1: ਉਸਤੇ ਭਿੰਨ ਕਹੋ ਕਿਛ ਹੋਏ
0: ਤਰੰਤਰ ਏਕੈ ਸੋਏ
1: ਆਪਣੇ ਚਲੇ ਤੇ ਆਪ ਕਰਨੇ ਹਾਰ
0: ਕਰੇ ਰੰਗ ਅਪਾਰ
1: ਮਨ ਮੈਂ ਆਪ ਮਨੇ ਆਪਣੇ ਮਾਹੇ
0: ਕੀਮਤ ਕਹਿ ਨਾ ਜਾਏ
1: ਸਤ ਸਤ ਸਤ ਪ੍ਰਭ ਸਵਾਮੀ
0: ਪ੍ਰਸਾਦ ਕਿਨੇ ਵਖਿਆਨੀ
1: ਸੱਚ ਸੱਚ ਸੱਚ ਸਭ ਕੀਨਾ
0: ਕਿਨੇ ਬਿਰਲੇ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ
0: ਦਰਿਆ ਪਾਰਿਆ ਨੂਪ
1: ਨਿਰਮਲ ਨਿਰਮਲ

ਸੰਤ ਕੈ ਦੁਖਨ ਆਰ ਜਾ ਘਟੈ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੇ ਹਤੇ ਕੋ ਰਖੈ ਨ ਕੋਏ, ਸੰਤ ਕਿਰਪਾਲ ਕਿਰਪਾ ਜੀ ਕਰੈ, ਸੰਤ ਕੇ ਦੁਖਨ ਤੇ ਮੁਖ ਪਵੈ, ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ, ਸੰਤ ਕੈ ਦੁਖਨ ਤੇਜ ਸਭ ਜਾਏ, ਸੰਤ ਦੁਖੀ ਕਾ ਥਾਉ ਕੁਨਾਹੇ, ਸੰਤ ਕਾ ਨਿੰਦਕ ਮਾਤ ਤਾਈ, ਸੰਤ ਕਾ ਨਿੰਦਕ ਮਾਂ ਤਿਆਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੀ ਨਿੰਦਾ ਦੁਖ ਮੈਂ ਦੁਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕਾ ਦੁਖੀ ਮਹੰਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੇ ਦੁਖੀ ਕੋ ਨਾਹੀ ਠਾਓ, ਸੰਤ ਕਾ ਦੁਖੀ ਅਧ ਬੀਜ ਤੇ ਟੁੱਟੈ, ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੀ, ਸੰਤ ਕੇ ਦੁਖੀ ਕੋ ਵਰ ਨਾ ਰੱਖਣ ਹਾਰ, ਸੰਤ ਕਾ ਦੁਖੀ ਉਹ ਬਿਲ ਲਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਸੰਤ ਕਾ ਦੁਖੀ ਛੁੱਟੈ ਅਕੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਕਿਰਤ ਨਿੰਦ ਕਾ ਤੁਰਹੀ ਪਿਆ, ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ, ਪਿਆ ਕੀਰਤਨਾ ਮੇਟੈ ਕੋਏ, ਸਭ ਘਟ ਤਿਸ ਕਿਉ ਕਰਨੈ ਹਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਸਭ ਕੁਛ ਵਰਤੈ ਤਿਸ ਕਾ ਕੀਆ।

0: ਨਾਨਕ ਸੋ ਸੁਖਮ ਸੋਈ ਅਸੂਲ,
1: ਨੈ ਕਿਸ ਜਨਮੈ ਨੈ ਕਿਸ ਮਰੈ, ਆਵਣ ਜਾਵਣ ਦਿਸਣ ਦ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਵਨਾਸੀ ਨਾਹੀ ਕਿਸ ਖੰਡ, ਅਲਖ ਭੇ

0: ਕਿਰਪਾ ਕਰੇ ਬੜ ਭਾਗੇ,
1: ਨਾਮ ਜਪਤ ਪਾਵੈ ਬਿਸਰਾਮ,
0: ਨਾਨਕ ਤਿਨ ਪੁਰਖ ਉਤਮ ਕਰਮਾਨ,
1: ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ,
0: ਸਦਾ ਸਦਾ ਬਸੇ ਹਰ ਸੰਗ,
1: ਸਹਿ ਸੁਪਾਇ ਹੋਵੈ ਸੋ ਹੋਏ,
0: ਕਰਨੇ ਹਾਰ ਪਛਾਣੈ ਸੋਏ,
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ,
0: ਜਿਸ
1: ਤੇ ਉਪਜੇ ਤਿਸ ਮਾਏ ਸਮਾਏ।

0: ਮਨ ਹੋਏ ਵਿਗਾਸ,
1: ਜੋ ਮਹਾਂ ਧਿਆਨ ਮੈਂ ਮਾਰਗ ਪਾਵੈ,
0: ਸਾਧੂ ਸੰਗ ਮੇ ਜੋਤ ਪ੍ਰਗਟਾਵੈ,
1: ਤਿਨ ਸੰਤਨ ਕੀ ਬਾਛੋ ਧੂਰ,
0: ਨਾਨਕ ਕੀ ਹਰ ਲੋਚਾ ਪੂਰ,
1: ਮਨ ਮੂਰਖ ਕਾਹੇ ਬਿਲ ਲਾਈਐ,
0: ਲਿਖਿਆ ਪਾਈਐ,
1: ਦੂਖ ਸੁਖ ਪ੍ਰਭ ਦੇਵਨ ਹਾਰ।

ਸਤ ਪ੍ਰਭ ਭਗਤਾ ਭੂਜਣ ਹਾਰ ਗੋ ਸਾ ਸਭ ਹੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਜਾਂ ਕਹਿ ਹਿਰਦੈ ਵਿਸਵਾਸ ਪ੍ਰਵਿਆਇਆ ਹੈ ਤੇਰੇ ਪੋ ਹੋਏ ਬਸਾਨਾ ਬਸਤ ਮਾਇਲੇ ਬਸਤ ਗਡਾਈ ਪੂਜੈ ਪੂਜਣ ਹਾਰ ਵਿਵੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਦੀਤ ਠਾਕੁਰ ਕੋ ਸੇਵਕ ਜਾਣੈ ਸੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੋ ਸੇਵਕ ਜਿਸ ਤਿਆ ਪ੍ਰਭ ਤਾਰੈ ਆਪਣੇ ਜਨ ਕਾ ਪਰਦਾ ਢਾਕੈ।

ਮਾਨਸ ਯਤਨ ਕਰਤ ਬਹੁ ਭਾਤ ਮਾਰੇ ਨਾ ਰਾਖੇ ਅਵਰ ਨਾ ਕੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਨਾਮ ਤਨ ਨਾਮ ਰੂਪ ਰੰਗ ਨਾਮ ਰਸ ਜੋ ਜੰਤਰ ਪਤਾਨੇ ਉਠਤ ਬੈਠਤ ਸੋਭਤ ਨਾਮ।

0: ਰਾਸ਼ਟਰਪਤੀ।
1: ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸਿੱਖ ਕੀ ਗੁਰਦੁਰ ਮਤਮਲ ਹਿਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਸਤਿਗੁਰ ਸਿੱਖੋ ਨਾਮ ਤਨ ਦੇ, ਸਤਿਗੁਰ ਸਿੱਖਾ ਹਲਤ ਪਲ ਸਵਾਰੈ,
0: ਸਤਿਗੁਰ
1: ਗ੍ਰਹਿ ਸੇਵਕ ਜੋ ਰਹੇ, ਆਪਸ ਕੋ ਜੋ ਭਲਾ ਕਹਾਵੇ,
0: ਆਪਸ ਕੋ ਕਰ ਕਥਨ ਜਨਾਵੇ, ਹਰਿ ਹਰਿ ਨਾਮ ਹਿਰਦੇ।

0: ਰਾਮ
1: ਆਪ ਨਹੀਂ ਕਛ ਪਰਮ
0: ਸਹਿ ਸਿਆਣ ਭਲਿਆ ਨਾ ਜਾਈਐ ਸਫਲ ਦਾਸ਼ਨ ਪੇਖਤ ਪੁਨੀਤ ਭੇਟਤ ਸੰਗ ਰਾਮ ਗੁਣ ਰਵੇ ਸੁਣ ਕਰ ਬਚਨ ਕਰਨਿਆ ਗਾਨੇ ਪੂਰਾ ਗੁਰ ਰੱਖਿਓ ਜਾ ਕਾ ਮੰਤਰ।

ਸਬਦ ਮਾਹੇ ਡਾਂਡ ਵਰਤਾਈ ਜਨ ਮਨ ਕੇ ਮਿਟੇ ਅੰਦੇਸੇ ਹੋ ਚੁੱਕਾ ਨਿਰਭਉ ਹੋਏ ਬਸੇ।

0: ਚਾਹੇ।
1: ਜਿਸ ਧਨ ਕੋ ਚਾਰ ਕੁੰਡ ਉੱਠ ਧਾਵੈ ਹੈ,
0: ਸੋ ਧਨ ਹਰ ਸੇਵਾ ਤੇ ਪਾਵੈ ਹੈ।
1: ਜਿਸੋ ਕੋ ਅੰਤ ਬਾਛੈ ਮੀਤ,
0: ਸੋ ਸੁਖ ਸਾਧੂ ਸੰਗ ਪ੍ਰੀਤ।
1: ਜਿਸੋ ਬਾ ਕੋ ਕਰਹਿ ਭਲੀ ਕਰਨੀ,
0: ਸਾ ਸੋ

0: ਪਚੂਤ ਪਾਸਾਰੀ
1: ਜਿੰਦੀ ਏਤ ਸੁਬਜੈ ਨਾ ਬੇਗਾਨਾ
0: ਨਾ ਵਿਸਾ ਨਾਨਕ ਪਛਤਾਨਾ
1: ਗੁਰ ਕੀ ਮਤ ਤੂੰ ਲੈ ਆਨੇ
0: ਭਗਤ ਬਿਨਾ ਬੋਲੂ ਬੇਸਿਆਨੇ
1: ਹਰ ਕੀ ਭਗਤ ਕਰੋ।

0: ਜੇ ਅਗਨ ਮਹਿ ਰਾਖੈ ਹੁਕਮ ਬਿਸਰੈ ਜੇ ਬਿਖਤੇ ਕਾਢੈ
1: ਜਨਮ ਜਨਮ ਕਾ ਟੂਟਾ ਗਾਢੈ
0: ਗੁਰਪੁਰੈ ਤਤ ਹੈ ਬੁਝਾਇਆ।

0: ਅੰਤਰ ਸੁਭਾਰ ਅਨੰਤ
1: ਭਗਵੰਤ
0: ਪਰਣ ਮਾਹੇ ਆਕਾਸ਼ ਪਿਆਲ
1: ਸਰਬ ਲੋਕ ਪੂਰਨ ਪ੍ਰਿਤਪਾਲ
0: ਬੰਧਨ ਪਰਬਤ ਹੈ ਪਾਰ ਬ੍ਰਹਮ
1: ਜੈਸੀ ਆਗਿਆ ਤੈਸਾ ਕਰਮ
0: ਹੁਣ ਪਾਣੀ ਬੈ ਸੁੰਤਰ ਮਾਹੇ
1: ਚਾਰ ਕੁੰਡ ਤੇ ਦਿਸੇ ਸਮਾਹੇ
0: ਇਸ ਤੇ ਭਿੰਨ ਨਹੀਂ ਕੋ ਠਾਓ
1: ਗੁਰ ਪ੍ਰਸਾਦ ਨਾਨਕ ਸੁਖ ਪਾਓ।

0: ਹਵਨ ਨਿਕਟ ਕਵਨ ਕਹੀਐ ਦੂਰ, ਅੰਤਰ ਗਜ ਸੇ ਆਪ ਜਨਾਏ,
1: ਨਾਨਕ ਦੇ ਜਨ ਆਪ ਬੁਝਾਏ,
0: ਸਰਬ ਭੂਤ ਆਪ ਵਰਤਾਰਾ,
1: ਸਰਬ ਨੈਨਾ ਪੇਖਣ ਹਾਰਾ,
0: ਸਗਲ ਸਮਗਰੀ ਜਾ ਕਾ ਤਨਾ,
1: ਆਪਨ ਜਾ ਸਾਪੀ ਸੁਣਾ,
0: ਆਪਨ ਜਾਨ

ਜੀਵਤ ਜੀਵਤ ਜੀਵਤ ਰਹੋ ਰਾਮ ਰਸਾਇਣ ਨਿਤ ਉੱਠ ਪੀਵੋ। ਸਤਿਗੁਰਾਂ ਨੇ ਅਪਾਰ ਕਿਰਪਾ ਬਖਸ਼ ਮਹਿਰਾਮਤ ਕੀਤੀ ਹੈ। ਬੇਟੀ ਅਮਰੀਨ ਕੌਰ ਤਿਨ੍ਹਾਂ ਦੇ ਜਨਮਦਿਨ ਨੂੰ ਮੁੱਖ ਰੱਖਦਿਆਂ ਤਿਨ੍ਹਾਂ ਦੇ ਪਿਤਾ ਜੀ ਸਰਦਾਰ ਕਰਨਜੀਤ ਸਿੰਘ, ਮਾਤਾ ਨੇਹਾ ਸਮੂਹ ਪਰਿਵਾਰ ਵੱਲੋਂ ਅੱਜ ਦੇ ਸਮਾਗਮਾਂ ਦੀ ਸੇਵਾ ਲਈ ਸਤਿਗੁਰੂ ਜੀ ਕਿਰਪਾ ਕਰਨ, ਬੱਚੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਬੱਚੀ ਨੂੰ ਲੰਬੀ ਆਰਜਾ, ਮਾਤਾ ਪਿਤਾ ਦੇ ਆਗਿਆਕਾਰ ਉੱਚੀ ਵਿੱਦਿਆ, ਚੰਗੀ ਸਿਹਤ ਦੀ ਦਾਤ ਬਖਸ਼ਣ, ਬੱਚੀ ਨੂੰ ਜੀਵਨ ਦੇ ਵਿੱਚ ਕਾਮਯਾਬੀਆਂ, ਜੀਵਨ ਦੇ ਵਿੱਚ ਤਰੱਕੀਆਂ ਬਖਸ਼ਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ ਦਸਰਿਆਂ ਤੋਂ, ਕੀਰਤਨ ਕਰਦਿਆਂ ਤੋਂ, ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਓ ਹੁਣ ਸਾਰੀ ਸੰਗਤ ਰਲ ਕੇ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਪ ਕਰੀਏ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: न जाने तुमरा अंत उचेते
1: उचा भगवन्त।

ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਾਹਿਬ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਨ ਦਿਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਤਨੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਧਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀ ਕਾ ਫਰਮਾਨ ਹੈ ਪੂਤਾ ਮਾਤਾ ਕੀ ਆਸੀਸ ਨਿਮਖ ਨ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮੈਂ ਰਮਤ ਕੀਤੀ ਬੇਟੀ ਅਮਰੀਨ ਕੌਰ ਤਿਨ੍ਹਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਮੂਹ ਪਰਿਵਾਰ ਪਿਤਾ ਸਰਦਾਰ ਕਰਨਜੀਤ ਸਿੰਘ ਮਾਤਾ ਨੇਹਾ ਸਮੂਹ ਪਰਿਵਾਰ ਵੱਲੋਂ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਸੇਵਾ ਲਈ ਉਪਰੰਤ ਕੀਰਤਨ ਹੋਏ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਸਮੁੱਚੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਅਗਾਂਹ ਤੋਂ ਸਮਤ ਬਖਸ਼ਣੀ ਸਤਿਗੁਰੂ ਜੀ ਕਿਰਪਾ ਕਰਨੀ ਬੱਚੀ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ ਬੱਚੀ ਨੂੰ ਲੰਬੀ ਆਰਜਾ ਮਾਤਾ ਪਿਤਾ ਦੇ ਆਗਿਆ ਘਰ ਉੱਚੀ ਵਿੱਦਿਆ ਚੰਗੀ ਸਿਹਤ ਦੀ ਦਾਤ ਬਖਸ਼ਣੀ ਬੱਚੀ ਨੂੰ ਜੀਵਨ ਦੇ ਵਿੱਚ ਕਾਮਯਾਬੀਆਂ ਜੀਵਨ ਦੇ ਵਿੱਚ ਤਰੱਕੀਆਂ ਬਖਸ਼ਣੀਆਂ ਪਿਆਰੀ ਪਿਆਰੀ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਗੁਰਮਤਿ ਦੇ ਧਾਰਨੀ ਬਣਾਉਣਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਪਰਿਵਾਰ ਨੂੰ ਸੁੱਖ ਸ਼ਾਂਤੀ ਤੰਦਰੁਸਤੀ ਦੇਹ ਰੋਗਤਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਕਾਰੋਬਾਰਾਂ ਵਿੱਚ ਵਾਧੇ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਣੀਆਂ ਸਤਿਗੁਰੂ ਜੀ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਰੁਮਾਲਾ ਸਾਹਿਬ ਭੇਟਾ ਕੀਤੇ ਗਏ ਨੇ ਅੰਗੀਕਾਰ ਕਰਨੀ ਪਰਿਵਾਰ ਦੇ ਲੋਕ ਪਰਲੋਕ ਵਿੱਚ ਪੜਦੇ ਖਜਨੇ ਸਤਿਗੁਰੂ ਜੀ ਪਰਿਵਾਰ ਦੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਗੁਰੂ ਕੇ ਲੰਗਰ ਸੱਜ ਕੇ ਹਾਜ਼ਰ ਅੰਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਅਤੇ ਲੰਗਰ ਸੰਗਤਾਂ ਦੀ ਰਸਨਾ ਲਾਇਕ ਹੋਵੇ ਜੋ ਜੀ ਛਕੇ ਆਪ ਜੀ ਕਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਕਦਮ ਕਦਮ ਲੇਖੇ ਲਾਉਣੇ ਤਿਲ ਫੁਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣੀ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾਂ ਪਾਸ ਹੋਰ ਅਰਦਾਸਾਂ ਬੇਨਤੀਆਂ ਜੋਦੜੀਆਂ ਨੇ ਆਪ ਜੀ ਦੇ ਦਰਕਰ ਦੇ ਚਰਨ ਸੇਵਕ ਸਰਦਾਰ ਗੁਰਪ੍ਰੀਤ ਸਿੰਘ ਬੀਬੀ ਭਜਨਜੀਤ ਕੌਰ ਆਪ ਜੀ ਦੇ ਚਰਨਾਂ ਕਮਲਾਂ ਪਾਸ ਤੰਦਰੁਸਤੀ ਲਈ ਅਰਦਾਸ ਕਰਦੇ ਹਨ ਕਿਰਪਾ ਕਰਨੀ ਸਤਿਗੁਰੂ ਜੀ ਸੁੱਖ ਸ਼ਾਂਤੀ ਤੰਦਰੁਸਤੀ ਦੇਹ ਰੋਗਤਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਪਰਿਵਾਰ ਦੀਆਂ ਸ਼ੁਭ ਮਨੋਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰਨ ਕਰਨੀਆਂ ਜੀ ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਕਿਰਪਾ ਕਰੋ ਮਿੱਠੀ ਪਿਆਰੀ ਆਸੀਸ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਹੁਕਮ 'ਤੇ ਚੱਲਣ ਦੀ ਬਲਬੁੱਧ ਸਮਰੱਥਾ ਬਖਸ਼ਣੀ ਅੱਖਰ ਵਾਧਾ ਘਾਟਾ ਪੁਲਚਕ ਮੁਆਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਅਕਾਲ ਕੀ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਪਰਿਵਾਰ ਦੀਆਂ ਖੁਸ਼ੀਆਂ ਦੇ ਅੰਦਰ ਸ਼ਰੀਕ ਹੋ ਕਰਕੇ ਗੁਰਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਵਡਭਾਗਾ ਹੈ ਪਰਿਵਾਰ ਸਰਦਾਰ ਕਰਨਜੀਤ ਸਿੰਘ, ਬੀਬੀ ਨੇਹਾ, ਤਿਨ੍ਹਾਂ ਦੀ ਬੇਟੀ ਅਮਰੀਨ ਕੌਰ, ਬੱਚੀ ਦੇ ਜਨਮਦਿਨ ਨੂੰ ਮੁੱਖ ਰੱਖਦਿਆਂ ਪਰਿਵਾਰ ਨੇ ਸਤਿਗੁਰਾਂ ਦੇ ਚਰਨਾਂ ਕਮਲਾਂ ਦਾ ਓਟਾ ਸਿਰਾ ਤੱਕ ਕੇ ਗੁਰੂ ਘਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਕਰਵਾਏ, ਗੁਰੂ ਕੇ ਲੰਗਰਾਂ ਦੀ ਸੇਵਾ ਲਈ, ਉਪਰੰਤ ਕੀਰਤਨ ਹੋਏ। ਸਮੁੱਚੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣ। ਸਤਿਗੁਰ ਜੀ ਕਿਰਪਾ ਕਰਨ, ਬੱਚੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਬੱਚੀ ਨੂੰ ਲੰਬੀ ਆਰਜਾ, ਮਾਤਾ ਪਿਤਾ ਦੇ ਆਗਿਆ ਘਰ ਉੱਚੀ ਵਿੱਦਿਆ ਚੰਗੀ ਸਿਹਤ, ਜੀਵਨ ਦੇ ਵਿੱਚ ਕਾਮਯਾਬੀਆਂ, ਜੀਵਨ ਦੇ ਵਿੱਚ ਤਰੱਕੀਆਂ ਦੀ ਦਾਤ ਬਖਸ਼ਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

जी की फतेह।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਨਹੀਂ ਪਤਾ ਚੱਲਿਆ।

ਹਰ ਕੇ ਜਾਨਣ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਿਸੰਗਤ ਜਿਤ ਹਰ ਰਸ ਪਾਇਆ

ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਵਜਰੇ ਸ਼ਰਿਆ।

ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆ

ਸੇਵੈ ਹੈ ਜੋ ਸੇਵੈ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ

ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਤ ਜੇਵੜ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਸ਼ਚਲ ਕਰਤਾ ਸੋਈ, ਤੁਦ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰਹਿ ਸੋ ਹੋਈ, ਤੁਦ ਆਪੇ

ਜਿਸਨੂੰ ਤੂੰ ਜਾਣਾ ਹੈ ਸੋਈ ਜਣ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਆਵਰ ਨ ਕੋਏ ਤੂੰ ਕਰ ਕਰ ਵੇਖੈ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬਿਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ।

ਸਰਨ ਪਰੇ ਕੀ ਰੱਖਹੋ ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾ ਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ

ਅਖਲ ਭਵਨ ਕੇ ਸਿਰਜਣਹਾਰੇ ਦਾਸ ਜਾਨ ਮੋਹਿ ਲੇਹੁ ਉਬਾਰੇ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਤ ਸਵੈ ਤੁਮ ਕਾਬ ਹੋ ਆਪ ਹਾਥ ਦੈ ਮੋਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸੇਖਿ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭੈ ਨਨਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੋ ਕਰੀ ਅਹੁ ਰੱਛਾ ਰਾਖ ਲੇ ਹੁਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ

ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਦੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕੀ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਾਬੂਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਭੇਦ ਭੇਦ ਅਰ ਆਲਮ

ਸਭ ਕਿਛੁ ਹੈ ਜਿਸ ਦੇਹਿ ਸੁ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਹੋ ਜਿਸ ਦੀ ਇਹ ਵਡਿਆਈ ਆ ਕਹੈ ਨਾਨਕ ਸੁਣੋ ਸੰਤੋ ਹੋ ਸ਼ਬਦ ਧਰਮੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਚਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਪੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੇ ਜਮਕੇ ਦੂਤ ਨਾਹੀਂ ਤੇਰੇ ਛੱਡ ਜਾਹੇ ਭੌਜਲ ਵਿਖਮ ਅਸਗਾਹੋ ਗੁਰਸਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਦ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਵ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰਨਾਵ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ ਰੱਖੇ।

ਸਾਧ ਜਨਾ ਕੈ ਸੰਗ ਭਵ ਜਲ ਤਾਰੇਅਨ ਸਾਕਤ ਨਿੰਦਕ ਦੁਸਤ ਖਿਨ ਮਾਹੀ ਬਿਦਾਰੇਅਨ।

ਅਤ ਬਲਨਾ ਬਹੁ ਮਰਦ ਨਹਿ ਗਣ ਗੰਧਰਵ ਦੇਵ ਮਾਨੁਖਯੰ

नमस्कारं नमस्कारं शरण नानक।

निर्मल होए तुम्हारो चीत, चरण कमल रखो मन माहे, जन्म जन्म के

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ, ਜਿਸ ਵਿੱਚ ਸਤਿਗੁਰੂ ਸਾਹਿਬ ਜੀ ਨੇ ਜੋ ਉਪਦੇਸ਼ ਭਗਤੀ ਦੇ ਸੰਬੰਧ ਵਿੱਚ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 288 ਪਰ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਰਾਗ ਗੌੜੀ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ 20 ਨੰਬਰ ਅਸ਼ਟਪਦੀ ਦਾ ਪਦਾ ਨੰਬਰ 6 ਹੈ। ਸਤਿਗੁਰੂ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਗਤੀ ਦੇ ਸੰਬੰਧ ਵਿੱਚ ਜੋ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕੀਤਾ ਹੈ, ਇਸ ਦੀ ਵਿਚਾਰ ਆਪਾਂ ਅੱਜ ਕਰਨੀ ਹੈ। ਸਤਿਗੁਰੂ ਦੀ ਕਿਰਪਾ ਕਰਨ ਪਾਵਨ ਗੁਰਮਤਿ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦੇ ਇਸ ਪਾਵਨ ਸ਼ਬਦ ਦੀ ਆਰੰਭਤਾ ਸਾਡੇ ਸਨਮੁੱਖ ਕਰਦੇ ਨੇ। ਮਹਾਰਾਜ ਜੀ ਜ਼ਿਕਰ ਕਰਦੇ, ਗੁਰ ਕੀ ਮੱਤ ਤੂੰ ਲੇਹੇ ਇਆਨੇ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਇਹ ਅਣਜਾਣ ਇਨਸਾਨ ਤੋਂ ਗੁਰੂ ਦੀ ਮੱਤ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ, ਗੁਰੂ ਦੀ ਮੱਤ ਨੂੰ ਆਪਣੇ ਜੀਵਨ ਦਾ ਆਧਾਰ ਬਣਾ, ਭਾਵ ਕਿ ਗੁਰੂ ਦੀ ਮੱਤ ਲੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਦੂਸਰੀ ਗੱਲ ਇਹ ਕਿ ਭਗਤ ਬਿਨਾਂ ਬਹੁ ਡੂਬੇ ਸਿਆਣੇ। ਭਗਤੀ ਤੋਂ ਬਗੈਰ ਕਾਰਜ ਅੱਗੇ ਨਹੀਂ ਚੱਲਣਾ, ਭਗਤੀ ਤੋਂ ਬਗੈਰ ਸਿਆਣੇ ਤੋਂ ਸਿਆਣਾ ਪੁਰਖ ਵੀ ਸੰਸਾਰ ਵਿੱਚ ਡੁੱਬ ਗਿਆ ਹੈ। ਭਗਤੀ ਤੋਂ ਬਗੈਰ ਜੀਵਨ ਦੀ ਪ੍ਰਾਪਤੀ ਨਹੀਂ ਹੈ, ਜਿੱਥੇ ਮਰਜ਼ੀ ਚਲੇ ਜਾਈਏ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਅੱਜ ਦਾ ਇਹ ਕਥਨ ਹੈ, ਸਤਿਗੁਰੂ ਸਾਹਿਬ ਜੀ ਨੇ ਨਿਰਣਾ ਕੀਤਾ ਕਿ ਇਸ ਜੀਵਨ ਵਿੱਚ ਗੁਰ ਕੀ ਮੱਤ ਤੂੰ ਲੇਹ ਇਆਨੇ। ਮਹਾਰਾਜ ਜੀ ਕਹਿਣ ਲੱਗੇ, ਇਨਸਾਨ ਤੂੰ ਗੁਰੂ ਦੀ ਮੱਤ ਧਾਰਨ ਕਰ, ਅਣਜਾਣ ਨਾ ਬਣ, ਨਿਆਣਾ ਨਾ ਬਣ, ਗੁਰੂ ਦੀ ਮੱਤ ਨੂੰ ਆਪਣੇ ਜੀਵਨ ਦਾ ਆਧਾਰ ਬਣਾ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਵੀ ਜ਼ਿਕਰ ਕੀਤਾ ਕਿ ਸਤਿਗੁਰ ਕੀ ਜਿਸ ਨੂੰ ਮੱਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਮਹਾਰਾਜ ਜੀ ਕਹਿੰਦੇ, ਜੇ ਕਿਧਰੇ ਸਤਿਗੁਰੂ ਜੀ ਦੀ ਮੱਤ ਆ ਗਈ, ਫਿਰ ਮਹਾਰਾਜ ਜੀ ਤੋਂ ਵਖਰੇਵਾਂ ਨਹੀਂ ਹੈ ਕੋਈ ਵੀ, ਲੀਨਤਾ ਹੈ ਬਿਲਕੁਲ, ਜਿਹੜੀ ਹੈ ਉਹ ਸਮਰਪਣਤਾ ਹੈ, ਉਹ ਕਮੀ ਕਿਸੇ ਗੱਲ ਦੀ ਨਹੀਂ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਕਰਕੇ ਸਾਨੂੰ ਸਮਝਾਉਣ ਦਾ ਯਤਨ ਕਰਦੇ ਕਿ ਗੁਰੂ ਦੀ ਮੱਤ ਲੈਣੀ ਅਤ ਲਾਜ਼ਮੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਬ੍ਰਿਜ ਭਾਸ਼ਾ ਵਿੱਚ ਜੋ ਇੱਕ ਕਵਿਤ ਸਾਡੇ ਸਨਮੁੱਖ ਆਖਿਆ ਇਸੇ ਸੰਬੰਧੀ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ
कि दुनिया दे विच बेशुमार इहो जे बूटे इहो जे पौधे मौजूद ने जां इहो जीआं धातां मौजूद ने जां इहो जीआं वस्तुआं मौजूद ने जिन्हां दी कोई कदर नहीं है, जिन्हां दा संसार दे विच फायदा नहीं लिया जा सकता। पर कुछ चीज़ां ने जिहड़ियां उन्हां नूं भी कीमती बना दिंदियां। भाई गुरदास साहिब जी कहिंदे जीवन विच गुरमत सत कर सिंबल सफल भए, गुरमत सत कर बास में सुगंध है, गुरमत सत कर कंचन मनूर भए, गुरमत सत कर परखत अंध है, गुरमत सत कर कालकूट अमृत हुए, काल में अकाल पाए अस्थिर कंध है, गुरमत सत कर जीवन मुक्त पाए, माया में उदास बास बंध निर्बंध है। भाई गुरदास साहब जी का कथन हुण इहनूं बरीकी नाल सुनना। भाई गुरदास साहब जी कहिंदे कि जीवन विच गुरमत सत कर सिंबल सफल पाए। महाराज जी कहिंदे गुरु की मत नूं सत करके प्रवान करन नाल सिंबल वर्गे रुख जिहड़े हन उह वी सफल हो गए। सिंबल की है? सिंबल एक प्रतीक है। प्रतीक किसी चीज़ नूं उदाहरण लैके उहदे प्रथाए उहदे गुण ते अवगुणा की विचार करके किसी इंसान नाल तशबीह दे देण, बराबरता दे दे। भाई गुरदास साहब जी कहिंदे कि असल विच सिंबल सफल भए का अर्थ कि सिंबल का दरख्त असफल है। सिंबल का रुख क्यों असफल है? गुरु नानक साहब जी तो पुछिए तो महाराज जी ने बचन करके समझाया। कहिंदे ने सिमल रुख सरायरा अत दीर्घ अत मुच, बड़ा वड्डा है, उच्चा बहुत है। सिमल रुख सरायरा अत दीर्घ अत मुच, ओए जे आवह आस कर जाहे निरासे। कि महाराज जी कहिंदे दरख्त वड्डा बहुत है, उच्चा भी बहुत है, अत दीर्घ है, बहुत वड्डा होण करके अत दीर्घ अत मुच, पर उहदे कोल ओए जे आवे आस कर जे उस दरख्त दे कोल आ जावे कोई जाहे निरासे। कि महाराज कह लगे हमेशा उह निरासे वापस तोर दिंदा है। क्यों? क्योंकि फल फिके उहदे फलां विच रस नहीं है। फल लगे हुए ने पर रस नहीं है। फुल बक बके, फुल लगे ने पर उहनां विच वी रस नहीं, बक बके ने फुल, कम ना आवे पत्त, पत्ते भी कम नहीं आ रहे। इहदे नालों एडी वड्याई एडा उच्चा हो जाणा प्राप्ति कोई नहीं। भाई गुरदास साहिब जी कहन लगे बंदा भी इंसान भी सिमल दी बिरती वांग है, किसी वक्त अहुदा बहुत उच्चा है, वड्याई रूपी पसारा बहुत है। उच्चा अहुदा होवे, वड्याई होवे, पसारा होवे, पर जीवन विच कहिंदे ने जो अवस्था है कि इंसान दे अंदर अत दीर्घ अत मुच, पर उस बंदे कोल कोई आस रख के आवे तो किसी नूं निराशा मोड़ दे, वो तो फिर वखावा सी ना। दरखत सिमल दा है, फल भी लगे फुल भी लगे, पर वखावा बड़ा वड्डा है। कोई आण के पसारा वेख के वखावा वेख के आंदा भी इहदे तो खाली नहीं मुड़ना, पर खाली चलिया जांदा। महाराज जी कहिंदे क्यों? क्योंकि जीवन दे विच बोल रूपी फल जिहड़े ने उह फिके, जीवन दा तत् रूपी फल जिहड़ा है उह फिका है, उहदे विच बंदगी दा रस नहीं है। फल फिके, फुल बक बके, जीवन दे फुल भाव भगती दा जिहड़ा प्रतीक सी उह वी बक बका, फल भी जिहड़े ने उह वी बक बके। सतगुरु जी कहिंदे जीवन विच कम ना आवे पत, उहदा जीवन जिहड़ा है उह किसे रूप दे विच वी ना शरीर ना उहदे बचन ते ना उहदा कर्म, इह तिन्ने चीज़ां उहदे कम नहीं, भाव किसे दे वास्ते फायदेमंद नहीं।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ, ਪਰ ਇੱਦਾਂ ਦਾ ਬੰਦਾ ਕੌਣ ਹੋ ਸਕਦਾ ਹੈ? ਉਦਾਹਰਣ ਲਈ ਆਪਾਂ ਵੀ ਇਸ ਤਰ੍ਹਾਂ ਦਾ ਇਨਸਾਨ ਕੌਣ ਹੋ ਸਕਦਾ ਜਿਹਦੇ ਤੋਂ ਲੋਕ ਨਿਰਾਸੇ ਜਾਂਦੇ ਸਨ, ਜਿਹਦੇ ਤੋਂ ਲੋਕ ਪ੍ਰੇਰਣਾ ਲੈਣ ਵਾਸਤੇ ਆਉਂਦੇ। ਮਹਾਰਾਜ ਜੀ ਕਹਿੰਦੇ ਜੀਵਨ ਵਿੱਚ ਇਨਸਾਨ ਵੀ ਬਿਲਕੁਲ ਇਸ ਤਰ੍ਹਾਂ ਦਾ ਹੈ, ਸਿਮਲ ਦਾ ਰੁੱਖ ਵਿਖਾਵੇ ਵਿੱਚ ਬਹੁਤ ਵੱਡਾ, ਬਹੁਤ ਉੱਚਾ ਅਤੇ ਫੁੱਲਾਂ ਅਤੇ ਫਲਾਂ ਨਾਲ ਭਰਿਆ ਹੈ, ਪਰ ਉਹਦੇ ਵਿੱਚੋਂ ਲੱਭਦਾ ਕੱਖ ਨਹੀਂ। ਮਹਾਰਾਜ ਕਹਿਣਗੇ ਕਈ ਧਾਰਮਿਕ ਇਨਸਾਨ ਵੀ ਇਸ ਤਰ੍ਹਾਂ ਦੇ ਨੇ, ਜਿਨ੍ਹਾਂ ਕੋਲ ਵਿਖਾਵਾ ਹੈ, ਵਸਤਰ ਨੇ, ਅਹੁਦਾ ਹੈ, ਪਦਵੀ ਹੈ, ਦੁਨੀਆਂ ਦੇ ਵਿੱਚ ਪ੍ਰਤੀਕ ਹੈ ਉਹਨਾਂ ਕੋਲ ਕਿ ਉਹ ਧਾਰਮਿਕ ਆਗੂ ਹੋ ਸਕਦੇ, ਧਰਮ ਨਾਲ ਸੰਬੰਧਿਤ ਹੋ ਸਕਦੇ, ਪਰ ਮਹਾਰਾਜ ਕਹਿਣਗੇ ਉਹਨਾਂ ਕੋਲ ਕੋਈ ਆਸ ਲੈ ਕੇ ਆਉਣ ਵਾਲਾ ਬੰਦਾ ਨਿਰਾਸਾ ਮੁੜ ਜਾਂਦਾ ਹੈ। ਉਹ ਜੇ ਆਵੇ ਆਸ ਕਰ ਜਾਹੀ ਨਿਰਾਸੇ ਕਿੱਤ ਕਿਵੇਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਿਲੰਗ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਹੈ, ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਜੀਵਨ ਵਿੱਚ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਵੇਲੇ ਇਹ ਸ਼ਬਦ ਉਚਾਰਨ ਕਰਦੇ ਨੇ ਅਤੇ ਮਹਾਰਾਜ ਜੀ ਦਾ ਮਿਲਾਪ ਹੋਇਆ ਸੌ ਸੁਹਾਗਣ ਦੇ ਨਾਲ। ਸੌ ਸੁਹਾਗਣ ਇੱਕ ਧਾਰਮਿਕ ਸਾਧੂ ਮੰਨਿਆ ਜਾਂਦਾ ਸੀ, ਜਿਹੜਾ ਇਸਤਰੀਆਂ ਵਾਲੇ ਵਸਤਰ ਪਹਿਨ ਕੇ ਆਪਣੇ ਆਪ ਨੂੰ ਰੱਬ ਦੀ ਇਸਤਰੀ ਪ੍ਰਗਟ ਕਰਦਾ ਸੀ ਵੀ ਮੈਂ ਰੱਬ ਦੀ ਇਸਤਰੀ ਹਾਂ, ਮੈਂ ਨਿਰੰਕਾਰ ਦੀ ਇਸਤਰੀ ਹਾਂ, ਉਹ ਮੇਰਾ ਪਤੀ ਹੈ, ਕਰਤਾ ਪੁਰਖ, ਅਤੇ ਮੈਂ ਜੀਵ ਰੂਪ ਇਸਤਰੀ ਹਾਂ। ਲੋਕ ਬੜਾ ਮੰਨਦੇ, ਮੱਥਾ ਟੇਕਣ ਆਉਂਦੇ, ਉਹ ਚਾਲੀ ਚਾਲੀ ਦਿਨ ਚਲੀਸਾ ਕੱਟਦਾ ਔਰ ਲੋਕਾਂ ਦਾ ਇਕੱਠ ਜਦੋਂ ਬਾਹਰ ਆਉਂਦਾ ਅਤੇ ਲੋਕ ਆਪੋ ਆਪਣੇ ਇਲਾਕਿਆਂ ਵਿੱਚੋਂ ਢੋਲ ਅਤੇ ਨਗਾਰੇ ਲੈ ਕੇ ਜਾਂਦੇ ਵੀ ਏਡਾ ਵੱਡਾ ਬੰਦਾ ਜਿਹੜਾ ਚਾਲੀ ਚਾਲੀ ਦਿਨ ਭੋਰੇ ਵਿੱਚ ਰਹਿ ਕੇ ਬੰਦਗੀ ਕਰਦਾ। ਬੜੇ ਲੋਕ ਆਏ, ਬੜੇ ਲੋਕਾਂ ਨੇ ਉਹਦੀ ਵਾਹ ਵਾਹੀ ਪ੍ਰਗਟ ਕੀਤੀ ਵੀ ਵਾਕਈ ਬਾਣਾ ਧਾਰਮਿਕ, ਉਪਦੇਸ਼ ਧਾਰਮਿਕ, ਵਿਖਾਵਾ ਧਾਰਮਿਕ, ਅਸਥਾਨ ਧਾਰਮਿਕ, ਸਾਰਾ ਕੁਝ ਹੀ ਸੀ। ਬੜੇ ਲੋਕ ਭੁੱਖੇ ਆਉਂਦੇ ਸੀ ਬੰਦਗੀ ਦੇ, ਪਦਾਰਥਾਂ ਦੇ, ਪ੍ਰਾਪਤੀ ਦੇ, ਚੰਗਿਆਈਆਂ ਦੇ, ਗੁਣਾਂ ਦੇ ਭੁੱਖੇ ਆਉਂਦੇ ਸੀ। ਪਰ ਉੱਥੇ ਕੀ ਹੋ ਰਿਹਾ ਹੈ? ਉੱਥੇ ਕਲਾ ਇਹ ਵਰਤ ਗਈ ਕਿ ਗੁਰੂ ਨਾਨਕ ਸਾਹਿਬ ਜੀ ਦੀ ਪਹੁੰਚ ਹੋ ਗਈ। ਜਿੱਦਣ ਉਹਨੇ ਚਲੀਸਾ ਕੱਟਣਾ ਸੀ, ਸਮਾਪਤੀ ਹੋਣੀ ਸੀ, ਇੱਕ ਦਿਨ ਪਹਿਲਾਂ ਮਹਾਰਾਜ ਚਲੇ ਗਏ। ਲੋਕ ਰਾਤ ਨੂੰ ਹੀ ਆਪੋ ਆਪਣੇ ਇਲਾਕਿਆਂ ਤੋਂ ਆਉਣਾ ਸ਼ੁਰੂ ਹੋ ਗਏ, ਇਕੱਠ ਹੋਣਾ ਸ਼ੁਰੂ ਹੋ ਗਿਆ ਲੋਕਾਂ ਦਾ ਵੀ ਸੌ ਸੁਹਾਗਣ ਨੂੰ ਜਾ ਕੇ ਇੱਕ ਵਾਰੀ ਦਰਸ਼ਨ ਕਰਨੇ ਆ। ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੁਨੇਹਾ ਭੇਜਿਆ ਇੱਕ ਦਿਨ ਪਹਿਲਾਂ। ਮਹਾਰਾਜ ਜੀ ਕਹਿੰਦੇ ਸੌ ਸੁਹਾਗਣ ਨੂੰ ਕਹੋ ਵੀ ਬਾਹਰ ਆ ਜਾ, ਤੇਰੀ ਲਾਜ ਰਹਿ ਜਾਏਗੀ। ਸੌ ਸੁਹਾਗਣ ਨੂੰ ਕਹਿ ਦਿਓ ਕਿ ਤੂੰ ਬਾਹਰ ਆ ਜਾ। ਸਤਿਗੁਰੂ ਸਾਹਿਬ ਜੀ ਨੇ ਸੁਨੇਹਾ ਭੇਜਿਆ ਪਰ ਸੌ ਸੁਹਾਗਣ ਬਾਹਰ ਨਹੀਂ ਆਇਆ। ਉਹਦੇ ਚੇਲੇ ਕਹਿੰਦੇ ਜੀ ਉਹ ਨਹੀਂ ਆ ਸਕਦਾ। ਮਹਾਰਾਜ ਜੀ ਕਹਿੰਦੇ ਉਹਨੂੰ ਕਹੋ ਵੀ ਇਹ ਰੱਬੀ ਹੁਕਮ ਹੈ, ਤੂੰ ਬਾਹਰ ਆ ਜਾ, ਭਲਾ ਹੋਵੇਗਾ। ਸੌ ਸੁਹਾਗਣ ਨੇ ਕੀ ਕੀਤਾ ਵੀ ਗੱਲ ਮੰਨੀ ਨਾ। ਜਿੱਦਣ ਉਹਨੇ ਦੁਪਹਿਰ ਨੂੰ ਬਾਹਰ ਨਿਕਲਣਾ ਸੀ ਨਾ ਗੁਰਮੁਖੋ, ਦੁਪਹਿਰ ਨੂੰ ਉਹਨੇ ਬਾਹਰ ਨਿਕਲਣਾ ਸੀ ਲੋਕਾਂ ਨੂੰ ਵਿਖਾਉਣ ਵਾਸਤੇ ਵੀ ਮੈਂ 40 ਦਿਨ ਦਾ ਚਲੀਸਾ ਕੱਟ ਕੇ ਆਇਆ, ਦੁਨੀਆ ਨਹੀਂ ਵੇਖੀ ਮੈਂ 40 ਦਿਨ। ਹੋਇਆ ਇਸ ਤਰ੍ਹਾਂ ਵੀ ਅੱਧੀ ਰਾਤ ਨੂੰ ਜਿਹੜਾ ਉਸ ਵਕਤ ਬਹੁਤ ਲੋਕ ਜਦੋਂ ਇਕੱਠੇ ਹੋਏ ਸਵੇਰੇ, ਉਹਦੇ ਦਰਸ਼ਨਾਂ ਦੀ ਭੀੜ ਹੋਈ ਅਤੇ ਪਹਿਲਾਂ ਦੁਪਹਿਰ ਤੋਂ ਪਹਿਲਾਂ ਲੋਕਾਂ ਦਾ ਆਪਸੀ ਝਗੜਾ ਹੋ ਗਿਆ। ਇੰਨਾ ਵੱਡਾ ਝਗੜਾ ਹੋ ਗਿਆ ਕਿ ਜੋ ਜਿਹਦੇ ਹੱਥ ਵਿੱਚ ਆਇਆ ਇੱਕ ਦੂਸਰੇ ਵੱਲ ਮਾਰ ਰਿਹਾ ਸੀ ਅਤੇ ਉਹ ਹਜੂਮ ਨੂੰ ਰੋਕਿਆ ਨਾ ਜਾ ਸਕਿਆ। ਜਿੱਧਰਲੇ ਪਾਸੇ ਸੌ ਸੁਹਾਗਣ ਜਿਸ ਗੁਫਾ ਦੇ ਵਿੱਚ ਸੀ, ਜਦੋਂ ਉਹ ਉਸ ਪਾਸੇ ਹਜੂਮ ਗਿਆ, ਚੇਲਿਆਂ ਕੋਲੋਂ ਰੋਕਿਆ ਨਾ ਗਿਆ, ਉਹ ਇਸਤਰੀਆਂ ਵਾਲਾ ਬਾਣਾ ਪਾ ਕੇ ਜਿਹੜਾ ਆਪਣੇ ਆਪ ਨੂੰ ਧਾਰਮਿਕ ਇਨਸਾਨ ਵਿਖਾ ਰਿਹਾ ਸੀ, ਔਰ ਉੱਥੇ ਉਹ ਕਈ ਤਰ੍ਹਾਂ ਦਾ ਜਿਹੜਾ ਸੀ ਉਹ ਨੰਗੇਜ਼ ਪ੍ਰਗਟ ਕਰ ਰਿਹਾ, ਕਈ ਇਸਤਰੀਆਂ ਨਾਲ ਵਿਭਚਾਰ ਕਰਦਾ ਦਿਸਿਆ, ਵਾਸ਼ਨਾ ਭੋਗਦਾ ਦਿਸਿਆ, ਮਾੜਾ ਕਰਮ ਕਰਦਾ ਦਿਸਿਆ। ਉਹੀ ਲੋਕਾਂ ਦੇ ਹਜੂਮ ਨੇ ਬਾਂਹ ਫੜ ਕੇ ਬਾਹਰ ਕੱਢ ਕੇ ਉਹਦਾ ਕੱਖ ਨਹੀਂ ਛੱਡਿਆ, ਇੱਥੋਂ ਤੱਕ ਕਿ ਲੋਕਾਂ ਨੇ ਮਾਰ ਮਾਰ ਕੇ ਕੁੱਟ ਕੇ ਹਜੂਮ ਨੇ ਜਿਹੜਾ ਸੀ ਬਾਹਰ ਲਿਆਂਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਇੱਕ ਬੋਲ ਨਾਲ ਲੋਕ ਪਿੱਛੇ ਹਟ ਗਏ। ਜਦੋਂ ਬੋਲ ਨਾਲ ਪਿੱਛੇ ਹਟੇ, ਸੌ ਸੁਹਾਗਣ
ਬਿਲਕੁਲ ਬੇਇੱਜ਼ਤ ਮਹਿਸੂਸ ਕਰ ਰਿਹਾ ਹੈ ਆਪਣੇ ਆਪ ਨੂੰ। ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਵੇਲੇ ਸੌ ਸੁਹਾਗਣ ਦੇ ਕੋਲ ਜਾ ਕੇ ਕਹਿੰਦੇ ਆ ਵੀ ਸੌ ਸੁਹਾਗਣ, ਤੈਨੂੰ ਰਾਤ ਸੁਨੇਹਾ ਭੇਜ ਦਿੱਤਾ ਸੀ ਵੀ ਵੇਖ ਕਰਤੇ ਪੁਰਖ ਨੇ ਤੈਨੂੰ ਇੱਕ ਮੌਕਾ ਦਿੱਤਾ, ਦੁਨੀਆ ਨੂੰ ਪਖੰਡ ਨਾਲ ਨਾ ਜੋੜ, ਲੋਕ ਤੇਰੇ ਤੋਂ ਬਹੁਤ ਕੁਝ ਲੈਣ ਵਾਸਤੇ ਆਉਂਦੇ ਆ ਪਰ ਤੇਰੇ ਤੋਂ ਖਾਲੀ ਚਲੇ ਜਾਂਦੇ ਆ ਕਿਉਂਕਿ ਤੇਰੇ ਕੋਲ ਹੈ ਕੱਖ ਨਹੀਂ, ਪਰ ਸੌ ਸੁਹਾਗਣ ਬੰਦਾ ਬਣ, ਤੈਨੂੰ ਬਾਰ ਬਾਰ ਸੁਨੇਹਾ ਭੇਜਿਆ ਤੂੰ ਆਇਆ ਨਹੀਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਡਿੱਗਾ ਮਹਾਰਾਜ, ਕਹਿਣਗੇ ਤੂੰ ਲੋਕਾਂ ਨੂੰ ਧਰਮੀ ਹੋਣ ਦਾ ਵਿਖਾਵਾ ਕਰਦਾ ਪਰ ਤੇਰੇ ਅੰਦਰ ਧਰਮ ਨਹੀਂ, ਵਿਭਚਾਰੀ ਹੈ। ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਡਿੱਗਾ ਮਹਾਰਾਜ, ਬਖਸ਼ੋ। ਮਹਾਰਾਜ ਨੇ ਫਿਰ ਉੱਥੇ ਸ਼ਬਦ ਉਚਾਰਨ ਕੀਤਾ, ਤਿਲੰਗ ਮਹੱਲਾ ਪਹਿਲਾ ਘਰ ਪਹਿਲਾ, ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਮਹਾਰਾਜ ਕਹਿਣ ਲੱਗੇ ਪਹਿਲਾਂ ਹੀ ਇਹ ਮਾਇਆ ਦੀ ਮਾਇਆ ਦਾ ਰੂਪ ਹੈ ਤਨ, ਉੱਤੋਂ ਤੂੰ ਲੋਭ ਨਾਲ ਰੰਗ ਲਿਆ ਹੈ ਇਹਨੂੰ, ਮੇਰਾ ਕੰਤਨਾ ਭਾਵ ਹੈ ਚੋਲੜਾ ਪਿਆਰੇ, ਜਿਹੜਾ ਤੂੰ ਕੰਮ ਕਰਦਾ ਪਿਆ ਇੱਦਾਂ ਦਾ ਚੋਲਾ ਰੱਬ ਨੂੰ ਨਹੀਂ ਪਾਉਂਦਾ, ਚੋਲੇ ਦਾ ਮਤਲਬ ਸਰੀਰ, ਇੱਦਾਂ ਦਾ ਚੋਲਾ ਰੱਬ ਨੂੰ ਕਦੀ ਵੀ ਨਹੀਂ ਪਾਉਂਦਾ। ਲੀਤੜਾ ਲੱਭ ਰੰਗਾਏ, ਮੇਰਾ ਕੰਤਨਾ ਭਾਵ ਹੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਕਿਵੇਂ ਉਹ ਜੀਵ ਇਸਤਰੀ ਦੇ ਘਰ ਦੇ ਵਿੱਚ ਆ ਜਾਏ, ਜਿਹੜੀ ਜੀਵ ਇਸਤਰੀ ਪਹਿਲਾਂ ਹੀ ਦਾਗੀ ਹੋਵੇ, ਕੁਕਰਮੀ ਹੋਵੇ, ਉਸ ਇਸਤਰੀ ਦੀ ਸੇਜਾ ਅਤੇ ਪਤੀ ਕਦੀ ਵੀ ਨਹੀਂ ਜਾਂਦਾ, ਅਤੇ ਜਿਹਦਾ ਹਿਰਦਾ ਕੁਕਰਮੀ ਅਤੇ ਵਾਸ਼ਨਾ ਨਾਲ ਬੱਝਾ ਹੋਵੇ ਉਹਦੀ ਹਿਰਦੇ ਰੂਪੀ ਸੇਜਾ ਅਤੇ ਪਰਮੇਸ਼ੁਰ ਕਦੀ ਨਹੀਂ ਆਉਂਦਾ। ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰਾ ਕੰਤਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੇਜੈ ਜਾਏ। ਸਤਿਗੁਰੂ ਕਹਿੰਦੇ ਕਿਵੇਂ ਹਿਰਦੇ ਰੂਪੀ ਘਰ ਵਿੱਚ ਨਿਰੰਕਾਰ ਰੂਪੀ ਪਤੀ ਆਣ ਕੇ ਬੈਠੇਗਾ ਸੌ ਸੁਹਾਗਣ। ਮਹਾਰਾਜ ਉਪਦੇਸ਼ ਦਾਤਾਰ ਕਹਿਣਗੇ ਚੌਂਕੜਾ ਮਾਰ ਕੇ ਕਰਤੇ ਪੁਰਖ ਨੂੰ ਬਿਨਾਂ ਵਿਖਾਵੇ ਤੋਂ ਬਿਨਾਂ ਪਖੰਡ ਤੋਂ ਯਾਦ ਕਰ, ਆ ਜਿੰਨੇ ਲੋਕ ਤੇਰੇ ਪਿੱਛੇ ਤੁਰੇ ਫਿਰਦੇ ਇਹਨਾਂ ਨੂੰ ਆਜ਼ਾਦ ਕਰ ਅਤੇ ਰੱਬ ਦੀ ਬੰਦਗੀ ਵਿੱਚ ਜੋੜ, ਵਿਖਾਵਾ ਨਾ ਕਰ। ਸੌ ਸੁਹਾਗਣ ਸਤਿਗੁਰੂ ਸਾਹਿਬ ਦਾ ਸਿੱਖ ਬਣਿਆ, ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੌ ਸੁਹਾਗਣ ਪ੍ਰਵਾਨ ਹੋਇਆ, ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਆ ਇਸ ਜੀਵਨ ਵਿੱਚ ਸੌ ਸੁਹਾਗਣ ਕੌਣ ਸੀ ਸਿਮਲ, ਪ੍ਰਤੀਕ ਬੜੇ ਵੱਡੇ ਵਿਖਾਵੇ ਦਾ। ਪਰ ਇੱਥੇ ਕੀ ਹੈ, ਮਹਾਰਾਜ ਕਹਿਣ ਲੱਗੇ ਉਹਦੇ ਕੋਲ ਆਉਣ ਵਾਲੇ ਬੰਦੇ ਨਿਰਾਸੇ ਜਾਂਦੇ ਸੀ, ਕੱਖ ਨਹੀਂ ਸੀ ਲੱਭਦਾ, ਨਾ ਸਿਮਰਨ ਮਿਲਦਾ ਸੀ, ਨਾ ਬੰਦਗੀ, ਨਾ ਸੇਵਾ, ਨਾ ਚੰਗਿਆਈ, ਨਾ ਗੁਣ, ਨਾ ਰੱਬ, ਕੁਛ ਵੀ ਨਹੀਂ ਸੀ ਮਿਲਦਾ, ਨਾ ਆਨੰਦ। ਜਿਸ ਕਰਕੇ ਫਿਰ ਸਤਿਗੁਰੂ ਸਾਹਿਬ ਜੀ ਨੇ ਕਿਹਾ ਤੂੰ ਸਿਮਲ ਵਰਗਾ ਨਾ ਬਣ, ਗੁਰੂ ਦੀ ਮੱਤ ਲਈ ਸੌ ਸੁਹਾਗਣ ਨੇ, ਅਤੇ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ, ਸੌ ਸੁਹਾਗਣ ਸਤਿਗੁਰੂ ਸਾਹਿਬ ਜੀ ਦੇ ਦਰ ਦਾ ਨੇਮੀ ਬਣਿਆ, ਜੀਵਨ ਦੀ ਸਫਲਤਾ ਹੋ ਗਈ। ਸਤਿਗੁਰੂ ਸਾਹਿਬ ਕਹਿਣ ਲੱਗੇ ਗੁਰਸਿੱਖਾ ਜੇ ਤੇਰਾ ਜੀਵਨ ਵੀ ਇਸੇ ਤਰ੍ਹਾਂ ਦਾ ਹੈ ਤਾਂ ਇਸ ਤਰ੍ਹਾਂ ਕਰ, ਤੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੱਗੇ ਸਮਰਪਿਤ ਹੋ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰਮਤ ਸਤ ਕਰ ਸਿੰਬਲ ਸਫਲ ਪਏ, ਸਿੰਬਲ ਵਰਗੀ ਬਿਰਤੀ ਦੇ ਲੋਕ ਵੀ ਸਤਿਗੁਰੂ ਸਾਹਿਬ ਜੀ ਦੀ ਮੱਤ ਨੂੰ ਸਤ ਕਰਕੇ ਮੰਨਣ ਵਾਲੇ ਸਫਲ ਹੋ ਗਏ। ਗੁਰਮਤ ਸਤ ਕਰ, ਬਾਂਸਮੈ ਸੁਗੰਧ ਹੈ ਦੂਸਰਾ ਪ੍ਰਤੀਕ, ਗੁਰੂ ਦੀ ਮੱਤ ਲੈਣ ਨਾਲ ਜੇ ਸਿੰਬਲ ਸਫਲ ਹੋ ਸਕਦਾ, ਸਿੰਬਲ ਵਰਗਾ ਰੁੱਖ, ਸਿੰਬਲ ਵਰਗੀ ਬਿਰਤੀ ਵਾਲਾ ਬੰਦਾ ਸਫਲ ਹੋ ਸਕਦਾ ਹੈ। ਅਤੇ ਅੱਗੇ ਆਪ ਜੀ ਦੇ ਸਨਮੁੱਖ ਜ਼ਰੂਰ ਜ਼ਿਕਰ ਕਰੀਏ। ਅਗਲਾ ਉਦਾਹਰਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰਮਤਿ ਸਤਿ ਕਰ ਸਿੰਬਲ ਸਫਲ ਪਏ, ਗੁਰਮਤਿ ਸਤਿ ਕਰ ਬਾਂਸਮੈ ਸੁਗੰਧ ਹੈ। ਬਾਂਸ ਤੁਹਾਨੂੰ ਵੀ ਪਤਾ ਹੈ, ਅਸੀਂ ਇੰਡੀਆ ਦੇ ਵਿੱਚ ਬਹੁਤ ਤਰੀਕੇ ਨਾਲ ਇੱਥੇ ਵੀ ਦੇਸ਼ ਵਰਤਦੇ ਆ, ਬਾਂਸ ਬਹੁਤ ਉੱਚਾ ਹੈ, ਇੱਕ ਉਹਦੇ ਵਿੱਚ ਅਵਗੁਣ ਬਹੁਤ ਵੱਡਾ ਹੈ, ਉਹਦੇ ਕੋਲ ਗ੍ਰਹਿਣ ਕਰਨ ਦੀ ਸਮਰੱਥਾ ਨਹੀਂ ਹੈ, ਉਹ ਕੁਝ ਗ੍ਰਹਿਣ ਨਹੀਂ ਕਰ ਸਕਦਾ। ਹੈ ਬਹੁਤ ਉੱਚਾ, ਸੋਹਣਾ ਵੀ ਹੈ, ਲਮੇਰਾ ਵੀ ਹੈ, ਮਜ਼ਬੂਤ ਵੀ ਹੈ, ਪਰ ਉਹਦੇ ਕੋਲ ਗ੍ਰਹਿਣ ਕਰਨ ਦੀ ਸ਼ਕਤੀ ਨਹੀਂ ਹੈ, ਉਹ ਕਿਸੇ ਚੀਜ਼ ਨੂੰ ਅਸੈਪਟ ਨਹੀਂ ਕਰਦਾ, ਪ੍ਰਵਾਨ ਨਹੀਂ ਕਰਦਾ ਆਪਣੇ ਅੰਦਰ। ਕਿਉਂ? ਕਿਉਂਕਿ ਬਾਂਸ ਨੂੰ ਹਉਮੈ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸਤਿਗੁਰੂ ਸਾਹਿਬ ਕਹਿਣ ਲੱਗੇ ਜੀਵਨ ਦੇ ਵਿੱਚ ਕਈ ਇਨਸਾਨ ਇਸ ਤਰ੍ਹਾਂ ਦੀ ਬਿਰਤੀ ਰੱਖਦੇ ਆ ਕਿ ਸੁੰਦਰ ਵੀ ਬਹੁਤ, ਸਿਆਣੇ ਵੀ ਬਹੁਤ ਲੱਗਦੇ, ਉੱਚੇ ਵੀ ਬਹੁਤ ਲੱਗਦੇ, ਪਰ ਉਹਨਾਂ ਕੋਲ ਇੱਕ ਵੀ ਗ੍ਰਹਿਣ ਕਰਨ ਦੀ ਸਮਰੱਥਾ ਨਹੀਂ, ਉਹ ਗੁਰੂ ਦੀ ਮੱਤ ਨੂੰ ਆਪਣੇ ਜੀਵਨ ਵਿੱਚ ਧਾਰਨ ਹੀ ਨਹੀਂ ਕਰ ਪਾਉਂਦੇ।
ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ, ਗੁਰਮਤ ਸਤ ਕਰ ਬਾਂਸ ਮੈਂ ਸੁਗੰਧ ਹੈ, ਪਰ ਸਤਿਗੁਰੂ ਸਮਰੱਥ ਹੈ। ਬਾਂਸ ਉੱਚਾ ਵੀ ਹੈ, ਸੋਹਣਾ ਵੀ ਹੈ, ਮਜ਼ਬੂਤ ਵੀ ਹੈ, ਪਰ ਉਹਦੇ ਕੋਲ ਪ੍ਰਵਾਨ ਕਰਨ ਦੀ ਕਿਸੇ ਚੀਜ਼ ਦੀ ਪ੍ਰਾਪਤੀ ਵਾਸਤੇ ਉਹ ਸਮਰੱਥਾ ਹੀ ਨਹੀਂ ਹੈ ਉਹਦੇ ਵਿੱਚ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਚੰਦਨ ਕਹਿ ਨਿਕਟੈ ਬਸੈ ਬਾਂਸ, ਇੱਥੋਂ ਤੱਕ ਭਗਤ ਕਬੀਰ ਸਾਹਿਬ ਜੀ ਦਾ ਬਚਨ, ਚੰਦਨ ਕਹਿ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ।

ਸਤਿਗੁਰੂ ਸਾਹਿਬ ਕਹਿਣ ਲੱਗੇ ਉਹ ਗੁਰੂ ਦੇ ਕੋਲ ਹਉਮੇ ਲੈ ਕੇ ਬੈਠਾ ਹੋਵੇ, ਅਤੇ ਗੁਰੂ ਕੋਲ ਹਉਮੇ ਲੈ ਕੇ ਬੈਠਣ ਦਾ ਅਰਥ ਹੈ ਜਬ ਹਮ ਹੋਤੇ ਤਬ ਤੂੰ ਨਾਹੀਂ। ਉਦਣ ਪਰਮੇਸ਼ਰ ਦਾ ਗੁਣ ਤੁਹਾਡੇ ਅੰਦਰ ਨਹੀਂ ਵੱਸ ਸਕਦਾ। ਜੀਵਨ ਦੇ ਅੰਦਰ ਇਹ ਨਿਰਣਾ ਹੈ, ਪ੍ਰਤੱਖ ਹੈ, ਹਉਮੇ ਹੀ ਹੈ ਨਾ। ਪ੍ਰਿਥੀ ਚੰਦ ਗੁਰੂ ਰਾਮਦਾਸ ਸਾਹਿਬ ਜੀ ਦੇ ਪੁੱਤਰ ਹੈ ਨਾ, ਕੋਲ ਬੈਠਾ ਹੈ ਪਰ ਚੰਦਨ ਕਹਿ ਨਿਕਟੈ ਬਸੈ ਬਾਸ ਸੁਗੰਧ ਨਾ ਹੋਏ, ਰੱਬੀ ਗੁਣ ਨਹੀਂ ਪੈਦਾ ਹੋ ਸਕੇ। ਈਰਖਾ ਦੁਐਖ ਚੁਗਲੀ ਨਿੰਦਾ ਕੋਈ ਅੰਦਰ ਵੱਸਦੀ ਨਹੀਂ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਜੀਵਨ ਵਿੱਚ ਜੇ ਗੁਰੂ ਦੀ ਮੱਤ ਆ ਜਾਏ, ਜੇ ਗੁਰੂ ਦੀ ਮੱਤ ਮਿਲ ਜਾਏ, ਤਾਂ ਫਿਰ ਗੁਰੂ ਦੀ ਮੱਤ ਲੈਣ ਨਾਲ ਕੀ ਹੁੰਦਾ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਸ ਵਕਤ ਬੜਾ ਸ੍ਰੇਸ਼ਟ ਪੁੱਤਰ ਹੈ ਬਾਬਾ ਦਾਤੂ ਜੀ, ਗੁਰੂ ਅੰਗਦ ਸਾਹਿਬ ਜੀ ਦੇ ਪੁੱਤਰ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲਦੀ ਹੈ। ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਜਾ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਭਰੀ ਸਭਾ ਦੇ ਵਿੱਚ ਸੰਗਤ ਵਿੱਚ ਵੱਖੀ ਵਿੱਚ ਲੱਤ ਮਾਰ ਕੇ ਤਖ਼ਤ ਤੋਂ ਸੁੱਟ ਦਿੰਦੇ ਆ, ਅਤੇ ਇਹ ਗੱਲ ਕਹਿੰਦੇ ਆ ਵੀ ਸਾਡੇ ਬਾਪੂ ਦੀ ਗੱਦੀ ਸੀ, ਸਾਡੇ ਪਿਓ ਦਾ ਤਖ਼ਤ ਸੀ, ਤੁਸੀਂ ਆਣ ਕੇ ਬਹਿ ਗਏ, ਸੇਵਾ ਕਰਨ ਆਏ ਸੀ, ਤਖ਼ਤ ਲੈ ਕੇ ਬੈਠ ਗਏ। ਗੁਰਮੁਖੋ, ਹਉਮੇ ਇੰਨੀ ਪ੍ਰਬਲ ਸੀ ਕਿ ਸਤਿਗੁਰੂ ਸਾਹਮਣੇ ਸਮਰੱਥ ਬੈਠਾ ਹੈ ਪਰ ਬਾਬੇ ਦਾਤੂ ਨੂੰ ਇਸ ਗੱਲ ਦਾ ਪੁੱਤਰ ਇਸ ਗੱਲ ਦਾ ਰੱਤੀ ਭਰ ਵੀ ਖਿਆਲ ਨਹੀਂ। ਲੱਤ ਮਾਰ ਕੇ ਸਤਿਗੁਰੂ ਜੀ ਨੂੰ, ਮਹਾਰਾਜ ਜੀ ਦੀ ਉਮਰ 72 ਸਾਲਾਂ ਦੀ ਹੈ ਉਸ ਵੇਲੇ, ਜ਼ਮੀਨ 'ਤੇ ਸੁੱਟ ਦਿੱਤਾ। ਸੰਗਤ ਖੜ੍ਹੀ ਹੋਈ ਵੀ ਹੁਣੇ ਬਖਸ਼ਾਂਗੇ ਨਹੀਂ, ਮਹਾਰਾਜ ਨੇ ਫਿਰ ਨਿਮਰਤਾ ਵਿਖਾਉਂਦਿਆਂ ਬਾਬੇ ਦਾਤੂ ਦੇ ਚਰਨ ਫੜ ਕੇ ਕਿਹਾ ਸੀ, ਪੁੱਤਰ ਜੀ, ਬੇਟਾ ਜੀ, ਤੁਸੀਂ ਗੁਰੂ ਪੁੱਤਰ ਹੋ, ਲਿਆਓ ਤੁਹਾਡੇ ਚਰਨ ਵੇਖਾਂ, ਸੱਟ ਤਾਂ ਨਹੀਂ ਲੱਗ ਗਈ ਹੱਡੀਆਂ ਦਾ ਪਿੰਜਰ, ਜਦੋਂ ਤੁਹਾਡੇ ਪੈਰ ਨੂੰ ਛੂ ਗਿਆ ਹੋਏਗਾ ਮੈਨੂੰ ਲੱਗਦਾ ਕੋਈ ਦਰਦ ਹੋਇਆ ਹੋਏ। ਨਿਮਰਤਾ। ਪਰ ਗੁਰੂ ਅਮਰਦਾਸ ਸਾਹਿਬ ਜੀ ਤੋਂ ਲੈ ਕੇ ਗੁਰੂ ਰਾਮਦਾਸ ਸਾਹਿਬ ਜੀ ਤੱਕ ਅਤੇ ਗੁਰੂ ਅਰਜਨ ਦੇਵ ਜੀ ਦੀ ਗੁਰਤਾ ਗੱਦੀ ਦੇ ਅੱਧੇ ਜੀਵਨ ਕਾਲ ਤੱਕ ਸਾਰੀ ਰਾਤ ਤੜਫ ਕੇ ਸੌਂਦੇ ਰਹੇ ਬਾਬਾ ਦਾਤੂ। ਜਿਹੜੀ ਲੱਤ ਮਾਰੀ ਸੀ ਉਹਦਾ ਦਰਦ ਨਹੀਂ ਗਿਆ, ਹੰਕਾਰ ਰਿਹਾ, ਹਉਮੇ ਰਹੀ। ਜਿੱਦਣ ਸਤਿਗੁਰੂ ਸਾਹਿਬ ਜੀ ਨੇ ਬਾਬਾ ਮੋਹਨ ਜੀ ਤੋਂ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਪੋਥੀਆਂ ਲੈਣ ਗਏ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵਾਸਤੇ ਕੁਝ ਪੋਥੀਆਂ ਉਹਨਾਂ ਕੋਲ ਸਨ, ਜਦੋਂ ਉਹ ਸੰਪੂਰਨ ਪੋਥੀਆਂ ਲੈਣ ਵਾਸਤੇ ਗਏ ਗੁਰੂ ਅਰਜਨ ਦੇਵ ਵਾਪਸ ਆਉਂਦਿਆਂ ਜਦੋਂ ਖਡੂਰ ਸਾਹਿਬ ਦੀ ਧਰਤੀ 'ਤੇ ਰੁਕੇ, ਉਦੋਂ ਫਿਰ ਬਾਬੇ ਦਾਤੂ ਨੇ ਇਹ ਉਸ ਵੇਲੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਕਿਹਾ ਸੀ, ਕਿਰਪਾ ਕਰ ਦਿਓ ਮਹਾਰਾਜ, ਹੁਣ ਤਰਸ ਕਰੋ। ਸਾਰੀ ਉਮਰ ਲੰਘ ਗਈ, ਦਰਦ ਸਹਿੰਦਿਆਂ, ਤਕਲੀਫ ਸਹਿੰਦਿਆਂ, ਨਾ ਕੋਈ ਵੈਦ ਕੰਮ ਆਇਆ, ਨਾ ਦਵਾਈ ਕੰਮ ਆਈ, ਸਾਰੀ ਰਾਤ ਤੜਪ ਕੇ ਲੰਘਦੀ ਹੈ, ਤੁਸੀਂ ਕਿਰਪਾ ਕਰੋ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ, ਬਾਬੇ ਦਾਤੂ ਗੁਰੂ ਦੀ ਮੱਤ ਲੈ, ਅੰਦਰ ਦੀ ਹਉਮੇ ਛੱਡ। ਉਸ ਵੇਲੇ ਬਾਬਾ ਦਾਤੂ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਆਪਣੀ ਭੁੱਲ ਬਖਸ਼ਾਈ, ਰਾਤੋ ਰਾਤ ਸਰੀਰ ਦਾ ਦਰਦ ਖਤਮ ਹੋ ਗਿਆ। ਲੋਕਾਂ ਨੂੰ ਰੌਲਾ ਪਾ ਕੇ ਦੱਸਦਾ ਸੀ, ਖਡੂਰ ਸਾਹਿਬ ਦੇ ਵਾਸੀਓ, ਮੇਰੇ ਵਾਂਗੂ ਕਈ ਸਾਲ ਜੀਵਨ ਦੇ ਕਈ ਦਹਾਕੇ ਭੁਲੇਖੇ 'ਚ ਨਾ ਕੱਢ ਲਿਓ, ਵੀ ਅੱਜ ਕੁਝ ਮਿਲੇਗਾ, ਅੱਜ ਕੁਝ ਮਿਲੇਗਾ, ਹਉਮੇ ਨਾਲ ਕੱਖ ਨਹੀਂ ਜੇ ਮਿਲਦਾ। ਸਤਿਗੁਰੂ ਸਾਹਿਬ ਜੀ ਦੇ ਪ੍ਰਥਾਏ ਸਮਰਪਣ ਭਾਵਨਾ ਰੱਖੋ, ਜੋ ਕੁਝ ਨਹੀਂ ਮਿਲਣਾ ਉਹ ਵੀ ਮਿਲ ਜਾਏਗਾ, ਬੜੀ ਵੱਡੀ ਦਾਤ ਹੈ ਜੀਵਨ ਵਿੱਚ। ਅਤੇ ਬਾਬਾ ਦਾਤੂ ਸਾਹਿਬ ਗੁਣੀ ਹੋ ਗਏ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਗੁਰਮਤਿ ਸਤ ਕਰ ਬਾਂਸ ਮੈਂ ਸੁਗੰਧ ਹੈ, ਗੁਰੂ ਦੀ ਮੱਤ ਨੂੰ ਸੱਤ ਕਰਕੇ ਮੰਨ ਲਈਏ ਅਤੇ ਗੁਰਮੁਖੋ, ਵਾਂਸ ਵਰਗਾ ਹਉਮੇ ਨਾਲ ਭਰਿਆ ਹੋਇਆ ਇਨਸਾਨ ਵੀ ਸਤਿਗੁਰੂ ਜੀ ਦੀ ਮੱਤ ਦਾ ਧਾਰਨੀ ਹੋ ਜਾਂਦਾ। ਕੇਵਲ ਇੱਕ ਪੰਕਤੀ ਦਾ ਜ਼ਿਕਰ ਮੈਂ ਆਪ ਜੀ ਦੇ ਸਨਮੁਖ ਕੀਤਾ, ਜਿੱਦਣ ਗੁਰੂ ਕੀ ਮੱਤ ਦੇ ਨਾਲ ਸੰਬੰਧਿਤ ਮੈਂ ਸੌਖੇ ਜਿਹੇ ਅਰਥ ਆਪ ਜੀ ਦੇ ਸਨਮੁਖ ਕਰ ਦਿੰਦਾ, ਪਰ ਵਿਸਥਾਰ ਇੱਕ ਪੰਕਤੀ ਦਾ ਹੀ ਹੋ ਸਕਿਆ ਹੈ। ਬਾਕੀ ਅਗਲੀਆਂ ਪੰਕਤੀਆਂ ਦੀ ਜਿਹੜੀ ਕਬਿੱਤ ਦੀ ਵਿਆਖਿਆ ਮੈਂ ਸੰਖੇਪ ਕਰ ਦਿੰਦਾ, ਪਰ ਜਿੱਦਣ ਸਮਾਂ ਮਿਲਿਆ ਵਿਸਥਾਰ ਦਾ ਉਹ ਜ਼ਰੂਰ ਕਰਾਂਗਾ। ਅਗਲੀ ਗੱਲ ਉਹਨਾਂ ਨੇ ਕਹੀ ਕਿ ਭਾਈ ਗੁਰਦਾਸ ਸਾਹਿਬ ਕਹਿਣ ਕਿ ਗੁਰਮਤਿ ਸਤ ਕਰ ਕੰਚਨ ਮਨੂਰ ਭਏ, ਗੁਰਮਤਿ ਸਤ ਕਰ ਪਰਖ ਧਿਆਨ। ਕਹਿੰਦੇ ਨੇ ਕੰਚਨ ਸੋਨਾ ਹੋ ਗਈ ਉਹ ਚੀਜ਼, ਮਨੂਰ ਪਤਾ ਕਿਹਨੂੰ ਕਹਿੰਦੇ ਨੇ, ਜਿਹੜਾ ਲੋਹਾ ਕਵਾੜੀਏ ਦੀ ਦੁਕਾਨ ਵਿੱਚੋਂ ਵੀ ਬਾਹਰ ਕੱਢ ਕੇ ਸੁੱਟ ਦਿੱਤਾ ਜਾਂਦਾ, ਜਿਹੜਾ ਉਹ ਵੀ ਜੰਗਾਲਿਆ ਹੋਇਆ ਪ੍ਰਵਾਨ ਨਹੀਂ ਹੁੰਦਾ। ਕਹਿੰਦੇ ਨੇ ਗੁਰੂ ਸਮਰੱਥ ਹੈ, ਗੁਰੂ ਉਹ ਪਾਰਸ ਦੀ ਵੱਟੀ ਹੈ ਜਿਹੜੇ ਗਲੇ ਸੜੇ ਲੋਹੇ ਨੂੰ ਵੀ ਸੋਨਾ ਬਣਾਉਣ ਦੀ ਤਾਕਤ ਰੱਖਦਾ ਹੈ। ਪਾਰਸ ਉਹ ਚੀਜ਼ ਹੈ ਜਿਹੜਾ ਗਲੇ ਹੋਏ ਲੋਹੇ ਨਾਲ ਛੁਆ ਦਿੱਤਾ ਜਾਏ ਅਤੇ

ਸੋਹਣਾ ਬਣਾ ਦਿੰਦਾ। ਸਤਿਗੁਰੂ ਸਮਰੱਥ ਉਹ ਹੈ ਕਿ ਜਿਹੜਾ ਜੀਵਨ ਦੇ ਵਿੱਚ ਜਿਹੜਾ ਬੰਦਾ ਅਵਗੁਣਾ ਕਰਕੇ ਗਲ ਗਿਆ ਹੋਵੇ ਅਤੇ ਕਿਤੇ ਵੀ ਪ੍ਰਵਾਨ ਨਾ ਚੜ੍ਹਦਾ ਹੋਵੇ, ਸਤਿਗੁਰੂ ਸਾਹਿਬ ਜੀ ਦੀ ਮੱਤ ਲੈ ਲਏ ਜੀਵਨ ਦੇ ਵਿੱਚ, ਕਹਿਣ ਲੱਗੇ ਸੋਨੇ ਦੇ ਸਮਾਨ ਚਮਕਦਾਰ ਹੋ ਜਾਂਦਾ ਹੈ, ਪਰਖਤ ਅੰਧ ਹੈ। ਗੁਰਮਤਿ ਸਤਿ ਕਰ ਕਾਲਕੂਟ ਅੰਮ੍ਰਿਤ ਹੋਏ, ਕਾਲ ਮੈਂ ਅਕਾਲ ਪਏ ਅਸਥਿਰ ਕੰਧ ਹੈ। ਕਹਿਣ ਲੱਗੇ ਜੀਵਨ ਵਿੱਚ ਜੋ ਕੂੜ ਸੀ, ਜੋ ਜ਼ਹਿਰ ਸੀ, ਉਹ ਵੀ ਅੰਮ੍ਰਿਤ ਬਣ ਗਿਆ ਗੁਰੂ ਦੀ ਮੱਤ ਲੈ ਕੇ। ਹੁਣ ਕਾਲ ਦੇ ਵਿੱਚ ਜੀਵਨ ਵਿੱਚ ਰਹਿੰਦਿਆਂ ਹੀ, ਮੌਤ ਦੇ ਗੇੜ ਦੇ ਵਿੱਚ ਰਹਿੰਦਿਆਂ ਹੀ ਅਕਾਲੀ ਹੋ ਗਏ, ਕਾਲ ਤੋਂ ਰਹਿਤ ਹੋ ਗਏ। ਗੁਰਮਤਿ ਸਤ ਕਰ ਜੀਵਨ ਮੁਕਤ ਪਏ, ਗੁਰੂ ਦੀ ਮੱਤ ਨੂੰ ਸਤ ਕਰਕੇ ਜਾਣਨ ਕਰਕੇ ਭਾਈ ਗੁਰਦਾਸ ਸਾਹਿਬ ਕਹਿਣਗੇ ਜੀਵਨ ਮੁਕਤ ਹੋ ਗਏ ਹਾਂ। ਮਾਇਆ ਮੈਂ ਉਦਾਸ ਵਾਸ ਬੰਧ ਨਿਰਬੰਧ ਹੈ। ਕਹਿੰਦੇ ਨੇ ਮਾਇਆ ਦੇ ਵਿੱਚ ਰਹਿ ਕੇ, ਸੰਸਾਰ ਵਿੱਚ ਰਹਿ ਕੇ ਆ ਵਾਂਸ ਵਰਗਾ ਜੀਵਨ ਜਿਹੜਾ ਸੀ ਉਹ ਬੰਧਨਾਂ ਸਹਿਤ ਸੀ, ਪਰ ਨਿਰਬੰਧ ਹੋ ਗਿਆ, ਬੰਧਨਾਂ ਤੋਂ ਮੁਕਤ ਹੋ ਗਿਆ। ਇਹ ਪ੍ਰਾਪਤੀ ਜੀਵਨ ਵਿੱਚ ਜਿਹੜਾ ਅੱਜ ਦਾ ਸੰਦੇਸ਼ ਇੱਕ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਆਪਾਂ ਗੁਰਮੁਖੋਂ ਬੈਠੇ ਹਾਂ ਸਾਰੇ, ਇਸ ਗੱਲ ਨੂੰ ਖਿਆਲ ਕਰਨਾ, ਅੱਜ ਹਰੇਕ ਬੰਦਾ ਜਿਹੜਾ ਗੁਰਦੁਆਰਾ ਸਾਹਿਬ ਕਦੀ ਵੀ ਨਹੀਂ ਸੀ ਪਹੁੰਚਿਆ, ਉਹ ਵੀ ਆਪਣੇ ਪੁਰਖਿਆਂ ਦੀ ਯਾਦ ਦੇ ਵਿੱਚ ਇੱਥੇ ਕੋਈ ਨਾ ਕੋਈ ਚੀਜ਼, ਕੋਈ ਨਾ ਕੋਈ ਸਿੱਧਾ ਜਾਂ ਕਿਸੇ ਭਾਵਨਾ ਕਰਕੇ ਆਇਆ ਵੀ ਸਾਡੇ ਬਜ਼ੁਰਗਾਂ ਦੀ ਅਰਦਾਸ ਕਰੋ। ਸ਼ਰਾਧਾਂ ਦੇ ਸੰਬੰਧ ਵਿੱਚ ਆਪਾਂ ਆ ਗਏ ਜਿਹਨੂੰ ਗੁਰਮਤਿ ਮੰਨਦੀ ਨਹੀਂ ਹੈ, ਪਰ ਸਤਿਗੁਰੂ ਜੀ ਦੀ ਬਾਣੀ ਨੇ ਕੋਈ ਐਸਾ ਪੱਖ ਨਹੀਂ ਜਿਹੜਾ ਸਾਡੇ ਤੋਂ ਲੁਕਾ ਕੇ ਰੱਖਿਆ ਹੋ। ਮਹਾਰਾਜ ਜੀ ਕਹਿੰਦੇ ਮਰਿਆਂ ਤੋਂ ਬਾਅਦ, ਚਲੇ ਗਿਆਂ ਤੋਂ ਬਾਅਦ ਦੁਨੀਆਂ ਨੂੰ ਦਾਨ ਕਰ ਕਰਕੇ ਚੰਗਿਆਈ ਪ੍ਰਗਟ ਕਰਨੀ ਅਤੇ ਘਰ ਵਿੱਚ ਬੈਠਿਆਂ ਦੀ ਇੱਜ਼ਤ ਮਾਣ ਮਰਿਆਦਾ ਰੱਖਣੀ ਨਾ, ਕੋਈ ਫਾਇਦਾ ਨਹੀਂ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜੀਵਤ ਪਿੱਤਰ ਨਾ ਮਾਨੇ ਕਹੋ। ਇੱਕ ਮਾਂ ਇੱਕ ਪਿਤਾ ਪਾਣੀ ਦੇ ਗਲਾਸ ਤੋਂ ਵਿਚਾਰਾ ਤਰਸਦਾ ਪਿਆ ਹੈ, ਦੁੱਧ ਦੇ ਗਲਾਸ ਤੋਂ ਤਰਸਦਾ ਪਿਆ ਹੈ, ਆਪਣੇ ਪੁੱਤਰ ਦੇ ਸੰਗ ਤੋਂ ਤਰਸਦਾ ਪਿਆ ਹੈ ਕਿ ਕੋਈ ਕੋਲ ਆਣ ਕੇ ਬੈਠੇ, ਪ੍ਰਸ਼ਾਦਾ ਆਪਣੀ ਮਰਜ਼ੀ ਨਾਲ ਛਕ ਨਹੀਂ ਸਕਦਾ, ਆਪਣੀ ਮਰਜ਼ੀ ਦੀ ਚੀਜ਼ ਬਣਵਾ ਨਹੀਂ ਸਕਦਾ, ਆਪਣੀ ਮਰਜ਼ੀ ਕਹਿ ਨਹੀਂ ਸਕਦਾ। ਅਤੇ ਅਸੀਂ ਜੀਵਨ ਵਿੱਚ ਜੇ ਕੋਈ ਸਾਨੂੰ ਬਜ਼ੁਰਗ ਸਮਝਾਏ ਵੀ ਤਾਂ ਆਪਾਂ ਇਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਹੈ ਉਹਨਾਂ ਬਜ਼ੁਰਗਾਂ ਨੂੰ ਆਪਣੇ ਘਰਾਂ ਤੋਂ ਬਾਹਰ ਕੱਢਣ ਵਾਸਤੇ ਤਿਆਰੀ ਕਰਕੇ ਬੈਠੇ ਹਾਂ। ਇੱਕ ਗੱਲ ਦਾ ਖਿਆਲ ਕਰੋ, ਤੁਸੀਂ ਇਸ ਜੀਵਨ ਵਿੱਚ ਜਿੰਨਾ ਮਰਜ਼ੀ ਕੁਝ ਅਰਦਾਸਾਂ ਕਰਾ ਲਓ, ਜਿੰਨਾ ਚਿਰ ਤੁਸੀਂ ਜਿਉਂਦੇ ਜੀ ਆਪਣੇ ਪਿੱਤਰਾਂ ਦਾ ਸਤਿਕਾਰ ਨਹੀਂ ਕਰਦੇ, ਉਨਾ ਚਿਰ ਤੱਕ ਕੋਈ ਭਲਾ ਨਹੀਂ ਹੈ। ਮਹਾਰਾਜ ਜੀ ਨੇ ਕਿਹਾ ਜੀਵਤ ਪਿੱਤਰ ਨਾ ਮਾਨੇ ਕੋ, ਮੂਹੇ ਸ਼ਰਾਧ ਕਰਾਹੀ। ਜਦੋਂ ਚਲੇ ਜਾਂਦੇ ਤਾਂ ਉਦੋਂ ਆਪਾਂ ਕਹਿੰਦੇ ਜੀ ਸ਼ਰਾਧ ਕਰਾਈਏ, ਵੰਨ ਸਵੰਨੀਆਂ ਚੀਜ਼ਾਂ ਛਕਾਉਂਦੇ ਹਾਂ। ਮਹਾਰਾਜ ਕਹਿਣਗੇ ਪਿੱਤਰ ਪੀ ਬੱਪੜੇ ਕਹੋ ਕਿਉਂ ਪਾਵੇ, ਕਊਆ ਕੂਕਰ ਖਾਹੀ। ਮਹਾਰਾਜ ਕਹਿਣਗੇ ਪਿੱਤਰਾਂ ਤੱਕ ਕਿੱਥੇ ਪਹੁੰਚਣਾ ਹੈ, ਉਹ ਕਾਂ ਕੁੱਤੇ ਖਾ ਜਾਂਦੇ, ਨਹੀਂ ਪਹੁੰਚਣਾ। ਬੇਨਤੀ ਇਹ ਹੈ, ਇਹਨਾਂ ਦੇਸ਼ਾਂ ਵਿੱਚ ਕਈ ਐਸੇ ਪਰਿਵਾਰ ਔਰ ਜਿਨ੍ਹਾਂ ਦੇ ਮਾਤਾ ਪਿਤਾ ਅੱਜ ਵੀ ਓਲਡ ਏਜ ਹੋਮ ਦੇ ਵਿੱਚ ਬੈਠੇ ਆ, ਅੱਜ ਵੀ ਇਸ ਗੱਲ ਦਾ ਨਿਰਣਾ ਆਪ ਜੀ ਕਰਿਓ ਕਿ ਇਹ ਸਾਡੇ ਪਿੱਤਰਾਂ ਦੀ ਪੂਜਾ ਹੈ, ਅਸੀਂ ਪਿੱਤਰਾਂ ਨੂੰ ਯਾਦ ਕਰ ਰਹੇ ਹਾਂ। ਇਹ ਯਾਦ ਕਰਨਾ ਨਹੀਂ ਹੈ, ਘਰ ਬੈਠਿਆਂ ਦਾ ਅਦਬ ਅਤੇ ਸਤਿਕਾਰ ਕਰਨਾ ਸਭ ਤੋਂ ਵੱਡੀ ਚੀਜ਼ ਹੈ। ਅੱਜ ਤੁਸੀਂ ਬਹੁਤ ਸੌਖੇ ਹੋ ਜਾਓਗੇ, ਕੋਈ ਕਹਿੰਦਾ ਵੀ ਮੇਰਾ ਮਾਤਾ ਪਿਤਾ ਜਾਂ ਪਰਿਵਾਰ ਦੇ ਵਿੱਚ ਆਪਾਂ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ, ਪਰਿਵਾਰ ਵਿੱਚ ਝਗੜਾ ਹੁੰਦਾ ਸੀ, ਮਾਤਾ ਪਿਤਾ ਨੂੰ ਤੋਰ ਦਿੱਤਾ ਸੀ, ਓਲਡ ਏਜ ਹੋਮ ਅਤੇ ਬੱਚਿਆਂ ਨੂੰ ਅਸੀਂ ਪਾਲ ਰਹੇ ਹਾਂ, ਵੀ ਸੌਖੇ ਹੋ ਗਏ ਹਾਂ। ਕੱਲ੍ਹ ਨੂੰ ਗੁਰਮੁਖੋ ਜਿਹੜੇ ਬੱਚਿਆਂ ਨੇ ਤੁਹਾਨੂੰ ਇਹ ਕੰਮ ਕਰਦਿਆਂ ਵੇਖਿਆ, ਤੁਹਾਨੂੰ ਛੱਡ ਦਿਓ ਵੀ ਨਹੀਂ, ਇਹ ਗੱਲ ਦਾ ਵੀ ਖਿਆਲ ਕਰਨਾ। ਜਿਨ੍ਹਾਂ ਬੱਚਿਆਂ ਨੇ ਤੁਹਾਨੂੰ ਆਪਣੇ ਮਾਤਾ ਪਿਤਾ ਦੀ ਬੇਅਦਬੀ ਕਰਦਿਆਂ ਵੇਖਿਆ, ਉਹ ਤੁਹਾਡਾ ਅਦਬ ਕਿਵੇਂ ਕਰ ਲੈਣਗੇ? ਕੋਈ ਦਵਾਈ ਥੋੜ੍ਹੀ ਹੈ ਜਿਹੜੀ ਤੁਸੀਂ ਘੋਲ ਕੇ ਦੇ ਦਿਓਗੇ, ਪੁੱਤਰਾ ਅਸੀਂ ਤਾਂ ਇੱਦਾਂ ਕੀਤਾ। ਕਿਉਂਕਿ ਆਪ ਜੀ ਦੇ ਸਨਮੁੱਖ ਵੀ ਇੱਕ ਘਟਨਾ ਸਾਂਝੀ ਕੀਤੀ ਸੀ, ਇੱਕ ਨੌਜਵਾਨ ਆਪਣੀ ਪਤਨੀ ਦੇ ਕਹਿਣ 'ਤੇ, ਇਹ ਜ਼ਰੂਰੀ ਨਹੀਂ ਮੈਂ ਇੱਕ ਪਾਸੇ ਨਹੀਂ ਕਰ ਰਿਹਾ, ਕਿਸੇ ਵਕਤ ਪਤਨੀ ਸਿਆਣੀ ਹੁੰਦੀ ਪਰ ਪੁੱਤਰ ਮੂਰਖ ਹੋ ਜਾਂਦਾ ਹੈ। ਔਰ ਇਸ ਜੀਵਨ ਵਿੱਚ ਆਪਾਂ ਇਹ ਗੱਲ ਦਾ ਅਹਿਸਾਸ ਕਰੀਏ। ਹੁਣ ਧਿਆਨ ਦੇਣਾ ਕਿ ਇੱਕ ਪੁੱਤਰ ਆਪਣੇ ਪਿਤਾ ਨੂੰ ਟੋਕਰੀ ਵਿੱਚ ਪਾ ਕੇ, ਅਪਾਹਿਜ ਹੈ ਪਿਤਾ, ਅਤੇ ਦਰਿਆ ਵਿੱਚ ਸੁੱਟਣ ਜਾ ਰਿਹਾ ਹੈ। ਦਰਿਆ ਦੇ ਕਿਨਾਰੇ ਕਿਨਾਰੇ ਕਹਿੰਦਾ ਬਾਪੂ ਜੀ ਸੈਰ ਕਰਾਉਣ ਚੱਲਿਆ। ਜਦੋਂ ਦਰਿਆ ਨੇੜੇ ਆ ਗਿਆ, ਪੁੱਤਰ ਦਰਿਆ ਟੋਕਰੀ ਸਿਰ 'ਤੇ ਚੁੱਕ ਕੇ ਡੂੰਘੇ ਦਰਿਆ ਵਿੱਚ ਵੜਨ ਲੱਗਾ। ਜਦੋਂ ਟੋਕਰੀ ਉਤਾਰਨ ਲੱਗਾ ਤਾਂ ਉੱਤੋਂ ਆਵਾਜ਼ ਆਈ, ਕਹਿੰਦੇ ਪੁੱਤਰਾ ਥੋੜ੍ਹਾ ਜਿਹਾ ਅੱਗੇ।
ਕਹਿੰਦਾ ਜੀ ਕੀ ਸਮਝੇ ਹੋ? ਪਿਤਾ ਕਹਿੰਦਾ ਪੁੱਤਰਾ ਮੈਨੂੰ ਪਤਾ ਤੂੰ ਮੈਨੂੰ ਰੋੜਨ ਵਾਸਤੇ ਆਇਆ, ਇੱਦਾਂ ਕਰੀ ਥੋੜ੍ਹਾ ਜਿਹਾ ਡੂੰਘਾ ਸੁੱਤੀ। ਕਹਿੰਦੇ ਜੀ ਕਿਉਂ? ਆਖਿਆ ਜਿੱਥੇ ਤੂੰ ਖਲੋਤਾ ਇੱਥੇ ਮੈਂ ਆਪਣੇ ਬਾਪੂ ਨੂੰ ਸੁੱਟ ਕੇ ਗਿਆ ਸੀ, ਮੈਂ ਇਹ ਚਾਹੁੰਦਾ ਥੋੜ੍ਹਾ ਜਿਹਾ ਡੂੰਘਾ ਮੈਨੂੰ ਤੂੰ ਸੁੱਟ, ਤੇਰੇ ਬੱਚੇ ਤੇਰੇ ਇੱਥੋਂ ਵੀ ਡੂੰਘਾ ਤੈਨੂੰ ਸੁੱਟ ਕੇ ਜਾਣ। ਜੀਵਨ ਵਿੱਚ ਇਹੀ ਨਿਰਣਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜੀਵਤ ਪਿੱਤਰ ਨਾ ਮਾਨੇ ਕੂ ਮੂਏ ਸਰਾਧ ਕਰਾਹੀ, ਜੋ ਮਰਜ਼ੀ ਕਰ ਲਓ, ਜਿਉਂਦੇ ਜੀ ਅਦਬ ਕਰਨਾ ਲਾਜ਼ਮੀ, ਜਿਉਂਦੇ ਜੀ ਅਦਬ ਕਰਨਾ ਸਤਿਕਾਰ ਕਰਨਾ ਬਹੁਤ ਵੱਡੀ ਚੀਜ਼ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਗੁਰ ਕੀ ਮੱਤ ਤੂੰ ਲੇਹ ਆਨੇ ਭਗਤ ਬਿਨਾਂ ਬਹੁ ਡੁੱਬੇ ਸਿਆਣੇ। ਸਿਆਣੇ ਪੁਰਸ਼ ਵੀ ਭਗਤੀ ਤੋਂ ਬਗੈਰ ਡੁੱਬ ਗਏ, ਪਰ ਹਰ ਕੀ ਭਗਤ ਕਰੋ ਮਨ ਲਾਏ। ਪਰਮੇਸ਼ੁਰ ਦੀ ਭਗਤੀ ਕਰਨੀ ਹੈ ਤਾਂ ਮਨ ਲਾ ਕੇ ਕਰੀਏ, ਇਕਾਗਰ ਹੋ ਕੇ। ਮਹਾਰਾਜ ਕਹਿਣਗੇ ਹਰ ਕੀ ਭਗਤ ਕਰੋ ਮਨ ਮੀਤ। ਮਹਾਰਾਜ ਕਹਿਣ ਲੱਗੇ ਇਹ ਮਨ ਰੂਪੀ ਮਿੱਤਰ ਭਗਤੀ ਕਰ, ਪਰਮੇਸ਼ੁਰ ਦੀ ਨਿਰਮਲ ਹੋਏ ਤੁਹਾਰੋ ਚੀ, ਤੇਰਾ ਮਨ ਨਿਰਮਲ ਹੋ ਜਾਏਗਾ, ਤੇਰਾ ਚਿੱਤ ਨਿਰਮਲ ਹੋ ਜਾਏਗਾ, ਮੈਲ ਤੋਂ ਰਹਿਤ ਹੋ ਜਾਏਗਾ। ਚਰਨ ਕਮਲ ਰੱਖੋ ਮਨ ਮਾਹੇ, ਕਰਤੇ ਪੁਰਖ ਦੇ ਉਪਦੇਸ਼ ਰੂਪੀ ਸ਼ਬਦ ਰੂਪੀ ਚਰਨ ਕਮਲ ਮਨ ਵਿੱਚ ਰੱਖ, ਜਨਮ ਜਨਮ ਕੇ ਕਿਲ ਵਿਖ ਜਾਹੇ, ਜਨਮਾਂ ਜਨਮਾਂਤਰਾਂ ਦੇ ਪਾਪ ਕਿਲ ਵਿਖ ਦੁੱਖ ਖਤਮ ਹੋ ਜਾਣਗੇ। ਕੋਸ਼ਿਸ਼ ਇਹ ਕਰੋ ਕਿ ਆਪ ਜਪੋ ਅਵਰਹਿ ਨਾਮ ਜਪਾਵੋ। ਮਹਾਰਾਜ ਕਹਿਣਗੇ ਆਪ ਵੀ ਜਪੋ, ਬੱਚਿਆਂ ਨੂੰ ਵੀ ਬਿਠਾਓ, ਅਵਰਹਿ ਨਾਮ ਜਪਾਵੋ, ਬਾਕੀਆਂ ਨੂੰ ਵੀ ਜਪਾਉਣ ਦੀ ਕੋਸ਼ਿਸ਼ ਕਰੋ। ਇੱਦਾਂ ਸੁਨਤ ਸੁਣਦਿਆਂ, ਕਹਿਤ ਕਹਿੰਦਿਆਂ, ਰਹਿਤ ਰਹਿਣੀ ਵਿੱਚ ਰਹਿੰਦਿਆਂ ਗਤ ਪਾਵੋ, ਗਤ ਹੋ ਜਾਏਗੀ, ਭਲਾ ਹੋ ਜਾਏਗਾ। ਸਾਰ ਭੂਤ ਜਿਹੜਾ ਸਾਰ ਤੱਤ ਹੈ ਸਤ ਹਰ ਕੋ ਨਾਉ। ਮਹਾਰਾਜ ਕਹਿਣਗੇ ਪਰਮੇਸ਼ਰ ਦਾ ਨਾਮ ਸਤ ਹੈ, ਸਹਿਜ ਸੁਭਾਏ ਨਾਨਕ ਗੁਣ ਗਾਓ। ਮਹਾਰਾਜ ਜੀ ਕਹਿੰਦੇ ਸਹਿਜ ਅਵਸਥਾ ਵਿੱਚ ਆਣ ਕੇ ਕਰਤੇ ਪੁਰਖ ਦੇ ਗੁਣਾਂ ਨੂੰ ਗਾਉਣ ਦੀ ਕੋਸ਼ਿਸ਼ ਕਰੋ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮਾਤਾ ਹੈ ਗੁਰੂ ਵਾਲੇ ਬਣੀਏ, ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਭੁੱਲ ਚੁੱਪ ਦੀ ਖਿਮਾ ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਕਰੋ ਮਿਹਰਾਮਤ, ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸਾਰ ਭੂਤ ਸਤ ਹਰ ਕੋ ਨਾਉ, ਸਹਿਜ ਸੁਭਾਏ ਨਾਨਕ ਗੁਣ ਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਤਿਨ੍ਹਾਂ ਦਾ ਹਜ਼ੂਰੀ ਰਾਗੀ ਜਥਾ ਆਪ ਜੀ ਦੇ ਸਨਮੁੱਖ ਗੁਰਬਾਣੀ ਕੀਰਤਨ ਦੇ ਰਾਹੀਂ ਹਾਜ਼ਰੀਆਂ ਭਰਨਗੇ। ਆਪ ਜੀ ਇਕਾਗਰਤਾ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। 7:20 ਤੱਕ ਹੁਣ ਗੁਰਬਾਣੀ ਕੀਰਤਨ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰਾਂ ਦੇ ਸਾਜਨੋ ਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦੱਸ ਰਿਹਾ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ

ਹਾਜ਼ਰੀ ਭਰ ਰਹੇ ਸਨ। ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਵੰਤਜੀਤ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਤਿਹਨਾਂ ਦਾ ਹਜ਼ੂਰੀ ਰਾਗੀ ਜੱਥਾ ਹੁਣ ਤਕਰੀਬਨ 8:10 ਤੱਕ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰਨਗੇ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਇਸੇ ਤਰ੍ਹਾਂ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈ ਕਰ ਸ਼ਾਂਤ ਮਨਾਇਓ ਸੇ ਅਜ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਬਤਰੋ।

0: ਮਤ ਧਰਤ ਮਹਤ ਦਿਵਸ ਰਾਤ ਤੋਂ ਵਿਧਾਈ ਦਾਇਆ ਖਿਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਿਆ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪੈਰ ਦਾਸ ਜੀਉ ਪਿੰਡ ਸਭ ਤੇਰੀ ਰਾਹ ਮਾਤ ਪਿਤਾ ਹਮ ਬਾਰਿਕ ਤੇ ਕੋਈ ਨਾ ਜਾਣੇ ਤੁਮਰਾਇਨ ਉੱਚੇ ਤੇ ਉੱਚਾ ਭਗਵਨ ਸਗਲ ਸਮਗਰੀ ਤੁਮਰੈ ਸੂਤਰਤਾ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿਆ ਵੈ ਧਾਇ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅਨਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਤਸੀਸ ਦਿੱਤੇ ਬੰਨ ਬੰਨ ਕੁਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾਨ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ

ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ, ਦੇਖ ਦੇਖ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁੱਗੋ ਜੁੱਗ ਅਟਲ, ਧਰਮ ਕਾ ਜੈਕਾਰ ਬੋਲੋ ਜੀ।

ਸ਼ਬਦ ਚੌਂਕੀ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਦੀ ਕੀ ਅਰਦਾਸ ਗੁਰ ਸ਼ਬਦ ਵਿਚਾਰਾਂ ਹੋਈਆਂ ਆਰਤੀ ਕੀਰਤਨ ਹੋਏ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾ ਜੀ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਮੂਹ ਆਪਸੀ ਭਾਈਚਾਰਕ ਸਾਂਝ ਰੱਖਣ ਵਾਲੇ ਮਿੱਤਰਾਂ ਦੋਸਤਾਂ ਵੱਲੋਂ ਪਰਿਵਾਰਾਂ ਵੱਲੋਂ ਮਿਲ ਕਰਕੇ ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਆਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦੀ ਸੇਵਾ ਪ੍ਰਾਪਤ ਕੀਤੀ ਸਤਿਗੁਰੂ ਸਮੂਹ ਭੇਟਾਵਾਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਸ਼ੁਭ ਮਨੋਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਕਿਰਪਾਲਤਾ ਕਰਨੀ ਆਪਣੇ ਦਰੋਂ ਘਰੋਂ ਨਾਮ ਬਾਣੀ ਸਿਮਰਨ ਅਭਿਆਸ ਜੀਵਨ ਵਿੱਚ ਤਰੱਕੀਆਂ ਬਖਸ਼ਣੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਦਲਵੀਰ ਸਿੰਘ ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਕਰਦੇ ਹਨ ਪਾਤਸ਼ਾਹ ਜੀ ਸ਼ੁਕਰਾਨਾ ਆਪ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਪਾਤਸ਼ਾਹ ਜੀ ਕਿਰਪਾ ਕਰਨੀ ਗੁਰਸਿੱਖੀ ਸਿਦਕ ਬਖਸ਼ਣਾ ਆਪ ਜੀ ਦੇ ਦਰਕਰ ਦੇ ਸੇਵਕ ਭਾਈ ਅੰਮ੍ਰਿਤਪਾਲ ਸਿੰਘ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਨ ਬੱਚਿਆਂ ਨੂੰ ਪਰਿਵਾਰ ਨੂੰ ਗੁਰਸਿੱਖੀ ਸਿਦਕ ਨੇਮ ਪ੍ਰੇਮ ਬਖਸ਼ੋ ਸਤਿਗੁਰੂ ਸਾਹਿਬ ਜੀ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਆਪ ਜੀ ਪਾਵਨ ਹੁਕਮ ਬਖਸ਼ਿਸ਼ ਕਰਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਕਬੀਰ ਸੇਵਾ ਕੋ ਦੁਇ ਭਲੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਹੈ। ਆਪਣੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਅੱਜ ਦੇ ਜੋ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ ਦੇ ਉੱਪਰ ਸ਼ਾਮ ਦੇ ਸਮਾਗਮ ਲੰਗਰ ਪ੍ਰਸ਼ਾਦੇ ਦੀ ਜੋ ਸੇਵਾ ਹੈ, ਸਮੂਹ ਪਰਿਵਾਰਾਂ ਵੱਲੋਂ, ਮਿੱਤਰਾਂ ਦੋਸਤਾਂ ਵੱਲੋਂ ਮਿਲ ਕਰਕੇ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਹੈ। ਸਤਿਗੁਰੂ ਕਿਰਪਾਲਤਾ ਕਰਨ, ਆਪਣੇ ਦਰੋਂ ਘਰੋਂ ਨੇਮ ਅਤੇ ਪ੍ਰੇਮ ਬਖਸ਼ਿਸ਼ ਕਰਨ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਗਲੇ ਹਫ਼ਤੇ ਤੋਂ ਜਿਹੜਾ ਸ਼ਾਮ ਦਾ ਸਮਾਂ ਹੈ ਉਹਦੇ ਵਿੱਚ ਤਬਦੀਲੀ ਕੀਤੀ ਜਾਣੀ ਹੈ ਅੱਧੇ ਘੰਟੇ ਵਾਸਤੇ। ਜਿਵੇਂ ਸੋਦਰ ਚੌਂਕੀ 5 ਵਜੇ ਆਰੰਭ ਹੁੰਦੀ ਹੈ ਔਰ 5:30 ਵਜੇ ਹੋਇਆ ਕਰੇਗੀ, ਔਰ ਸਮੇਂ ਨੂੰ ਜਿਹੜਾ ਹੈ ਉਹ ਆਪ ਜੀ ਦੇ ਸਾਹਮਣੇ ਦੱਸ ਦਿੱਤਾ।

0: ਸਾਹਿਬ ਜੀ ਇਸ ਪ੍ਰਕਾਰ ਤਬਦੀਲੀ ਕੀਤੀ ਜਾਣੀ ਹੈ। ਆਪ ਸੰਗਤਾਂ ਨੇ ਉਹਨਾਂ ਦਿਨਾਂ ਤੋਂ ਨੋਟ ਕਰ ਲੈਣਾ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਸ਼ਨੀਵਾਰ ਹਰ ਐਤਵਾਰ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਸਵੇਰੇ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਅਤੇ ਨਾਮ ਸਿਮਰਨ ਅਭਿਆਸ ਹੁੰਦੇ ਹਨ। ਆਪ ਜੀ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਆ ਕਰੋ। ਸਵੇਰੇ 7:30 ਵਜੇ ਤੋਂ ਲੈ ਕੇ 7:50 ਤੱਕ 20 ਮਿੰਟ ਵਾਸਤੇ ਆਏ ਹੋਏ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ ਸੋਮਵਾਰ ਬੁੱਧਵਾਰ ਵੀਰਵਾਰ ਅਤੇ ਸ਼ੁੱਕਰਵਾਰ ਇਹ 4 ਦਿਨ ਹੋਇਆ ਕਰੇਗੀ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਔਰ ਅਸੀਸਾਂ ਬਖਸ਼ਿਸ਼ ਕਰਨੀਆਂ। ਆਓ ਹੁਣ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੁਖਾਸਨ ਹੋਣਗੇ। ਆਪ ਜੀ ਨੇ ਇਕਾਗਰਤਾ ਬਖਸ਼ਣੀ। ਆਪ ਜੀ ਨੇ ਨੋਟ ਕਰਨਾ ਮਿਤੀ 17 ਤਰੀਕ ਨੂੰ 17 ਅਕਤੂਬਰ ਨੂੰ ਜੋ ਕੱਤਕ ਦੀ ਸੰਗਰਾਂਦ ਹੈ ਔਰ ਨੋਟ ਕਰ ਲੈਣਾ। ਆਪ ਜੀ ਨੇ ਮਿਤੀ 17 ਤਰੀਕ ਨੂੰ ਜਿਹੜਾ ਹੈ ਉਹ ਸੰਗਰਾਂਦ ਹੈ। ਆਪ ਜੀ ਨੇ ਕਿਰਪਾਲਤਾ ਕਰਕੇ ਨੋਟ ਕਰਨਾ ਜੀ। ਆਪ ਜੀ ਜਿੰਨੇ ਵੀ ਗੁਰਮੁਖ ਪਿਆਰੇ ਜਿੰਨੇ ਆਪ ਜੀ ਨਮਸਕਾਰ ਕਰ ਰਹੇ ਹੋ, ਬੇਨਤੀ ਹੈ ਕਿ ਜਿੰਨਾ ਚਿਰ ਤੱਕ ਸਤਿਗੁਰੂ ਸਾਹਿਬ ਜੀ ਦੇ ਸੁਖਾਸਨ ਹੁੰਦੇ ਹਨ ਆਪ ਜੀ ਨੇ ਇਕਾਗਰਤਾ ਧਾਰਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਏਕੋ ਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤੇ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇ ਬਣਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤੇ ਸਦਾ ਤੇ ਕਮਣ ਸੁਮਾਰ। ਸੰਬਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣਿਆ ਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੀਲ। ਘਰ ਘਰ ਇਹੋ ਪਾਹੁੰਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹਿਆ ਬੰਨ। ਰਾਗਾਸਾ ਮੁਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਕੋ ਵੇਸੁ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਾ ਰਾਗ ਵਡਾਈ ਤੋਏ ਰਹਾਉ। ਵੇਸੋ ਚਸਿਆ ਘੜੀਆਂ ਪਹਿਰਾ, ਦਿੱਤੀ ਵਾਰੀ ਮਾਹੂ ਆ ਸੂਰਜ ਕੁਰਤ ਅਨੇਕ, ਨਾਨਕ ਕਰਤੇ ਕੇਤੇ ਵੇਸ। ਰਾਗ ਧਨਾਸਰੀ ਮੁਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋਪ ਅਮਣ ਚਵਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਾਪ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜ ਅੰਤ ਭੇਰੀ। ਰਹਾਉ ਸਹਿਸ ਤਵ ਨੈਨ, ਨਨ ਨੈਨ ਹੈ ਤੋਹੇ ਕਉ। ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਨ ਨਨ ਏਕ ਪਦ ਗੰਧ ਬਿਨ। ਸਹਿਸ ਤਵ ਗੰਧ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ। ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜੋਤ ਸੁਭਾਵੈ ਸੁਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋ ਬਿਤਮਨੋ। ਅਨ ਦਿਨੋ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕਉ ਹੋਏ। ਜਾਤੀ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੌਤ ਪੁਨ ਵੱਡਾ ਹੇ। ਰਹਾਉ ਸਾਕਤ ਹਾਰਾ ਸਾਧਨਾ ਜਾਣਿਆ, ਤਿਨੇ ਅੰਤਰ ਹਉਮੈ ਕੰਡਾ ਹੇ। ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸੁਮਾਣੇ, ਦੁੱਖ ਜਨਮ ਮਰਨ ਭਾਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਬੜ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ।

ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ। ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਾਮਤ ਕੀਤੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ। ਇਸ ਵੇਲੇ ਸੰਧਿਆ ਦੇ ਦੀਵਾਨਾਂ ਦੇ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਵਰੂਪਾਂ ਦੀ ਟਹਿਲ ਸੇਵਾ ਹੋਈ ਹੈ। ਨਾਲ ਨਾਲ ਸ੍ਰੀ ਸੋਹਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਹਨ। ਸਤਿਗੁਰੂ ਜੀ ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਅਗਾਂਹ ਤੋਂ ਸ਼ੁੱਧ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਬਲਬੁੱਧ ਸਮਰੱਥਾ ਬਖਸ਼ਣੀ ਸਤਿਗੁਰੂ ਜੀ। ਇਸ ਵੇਲੇ ਆਪ ਜੀ ਕੇ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਆਪ ਜੀ ਕਿਰਪਾ ਕਰੋ ਆਪਣੇ ਨਿੱਜੀ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ ਅੱਖਰ ਵਾਧਾ ਘਾਟਾ ਪੁੱਛਕ ਮੁਆਫ ਕਰਨੀ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਆ ਜਿੱਥੇ ਜਾਏ ਵਹਿ ਮੇਰਾ ਸੋ ਥਨ ਸੁਹਾਰਾ ਗੁਰ ਸਿੱਖੀ ਸੋ ਥਾਨ

ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਮਾਨ ਉੱਪਰ ਕਾਫੀ ਹੈ, ਆਪ ਸਰਬੱਤ ਸੰਗਤਾਂ ਜਿਹੜੇ ਵੀ ਲਿਜਾ ਸਕਦੇ ਨੇ ਵੀਰ ਉਹ ਥੱਲੇ ਸਮਾਨ ਲੰਗਰ ਹਾਲ ਵਿੱਚ ਪਹੁੰਚਦਾ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਵਿੱਤਰ ਰਚਨਾ ਗੁਰੂ ਅਰਜਨ ਦੇਵ ਜੀ ਨੇ ਤਲੰਗ ਰਾਗ ਵਿੱਚ ਉਚਾਰਨ ਕੀਤੀ ਹੈ। ਸਤਿਗੁਰਾਂ ਦਾ ਬਚਨ ਹੈ, ਮੀਰਾ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਵਸੈ, ਸਚ ਸ਼ਾਹ ਬੰਦੀ ਮੋਚ। ਹੇ ਸਭਨਾਂ ਦੇ ਸਰਦਾਰ, ਹੇ ਸਿਆਣੇ, ਹੇ ਦਿਲਾਂ ਨੂੰ ਪਵਿੱਤਰ ਕਰਨ ਵਾਲੇ, ਹੇ ਸਦਾ ਥਿਰ ਸ਼ਾਹ, ਬੰਧਨਾਂ ਤੋਂ ਮੁਕਤ ਕਰਨ ਵਾਲੇ, ਤੇਰਾ ਪਿਆਰ ਮੇਰੇ ਹਿਰਦੇ ਵਿੱਚ ਵਸ ਰਿਹਾ ਹੈ। ਦੀਦਨੇ ਦੀਦਾਰ ਸਾਹਿਬ, ਕੱਛ ਨਹੀਂ ਇਸਕਾ ਮੋਲ, ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ। ਹੇ ਮਾਲਕ, ਤੇਰਾ ਦਰਸ਼ਨ ਵਡਮੁੱਲੀ ਦਾਤ ਹੈ, ਇਸ ਦਰਸ਼ਨ ਦੀ ਕੋਈ ਕੀਮਤ ਨਹੀਂ ਪਾ ਸਕਦਾ। ਹੇ ਪਵਿੱਤਰ, ਹੇ ਪਾਲਣਹਾਰ, ਤੂੰ ਆਪ ਮਾਲਕ ਹੈ ਅਤੇ ਤੂੰ ਸਭ ਤੋਂ ਵੱਡਾ ਹੈ, ਤੇਰੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ। ਦਸਤਗੀਰੀ ਦੇਹ ਦਿਲਾਵਰ, ਤੂੰ ਹੀ ਏਕ, ਕਰਤਾਰ ਕੁਦਰਤ ਕਰਨ ਖਾਲਕ, ਨਾਨਕ ਤੇਰੀ ਟੇਕ। ਹੇ ਸਰਬ ਸ਼ਕਤੀਵਾਨ ਪ੍ਰਭੂ, ਮੇਰੀ ਮਦਦ ਕਰ, ਇੱਕ ਤੂੰ ਹੀ ਸਹਾਰਾ ਹੈ। ਹੇ ਕਰਤਾਰ, ਕੁਦਰਤ ਦੇ ਰਚਨਹਾਰ, ਜੀਵਾਂ ਦੇ ਮਾਲਕ, ਮੈਨੂੰ ਨਾਨਕ ਨੂੰ ਤੇਰਾ ਹੀ ਆਸਰਾ ਹੈ।

0: ਸਪਸ਼ਟ ਆਪ ਹੀ ਪੜਾ ਲੈਣਾ ਸਤਿਗੁਰ ਸੱਚੇ ਪਾਤਸ਼ਾਹ ਜੀਓ, ਬਾਣੀਆਂ ਦਾ ਭਾਵ ਸਾਡੇ ਹਿਰਦੇ ਤੇ ਵਸਾਉਣ ਦੀ ਕਿਰਪਾਲਤਾ ਕਰਨੀ, ਬਾਣੀ ਅਨੁਸਾਰ ਆਪਣਾ ਜੀਵਨ ਢਾਲ ਸਕੀ, ਕਿਰਪਾ ਕਰੋ ਦਾਤਾ ਸਤਿਗੁਰ ਸੱਚੇ ਪਾਤਸ਼ਾਹ ਜੀਓ। ਮਹਾਰਾਜ ਕਾਲ ਚੁੱਕੀ ਜੀਵਾਂ ਅਨੇਕਾਂ ਵੀ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ, ਮਹਾਰਾਜ ਸੋਚੀ ਬਖਸ਼ੋ, ਆਪਣੀ ਸੇਵਾ ਆਪ ਲਓ ਸਤਿਗੁਰ ਸੱਚੇ ਪਾਤਸ਼ਾਹ ਜੀਓ, ਕਿਰਪਾ ਕਰੋ ਦਾਤਾ ਜੀਓ। ਆਪ ਜੀ ਦੇ ਭਾਣੇ ਵਿੱਚ ਰਾਤ ਸੁੱਖਾਂ ਦੀ ਬਤੀਤ ਹੋਈ ਹੈ, ਦਿਨ ਸੁੱਖਾਂ ਦਾ ਬਤੀਤ ਕਰਾਉਣਾ ਸਤਿਗੁਰ ਸੱਚੇ ਪਾਤਸ਼ਾਹ ਜੀਓ। ਆਪਣੇ ਦਰ ਘਰ ਨਾਲ ਜੋੜੀ ਰੱਖਿਓ ਸਤਿਗੁਰ ਸੱਚੇ ਪਾਤਸ਼ਾਹ ਜੀਓ, ਉਹਨਾਂ ਮਿਲੀਆਂ ਦੇ ਮੇਲ ਕਰਾਇਓ ਜਿਹਨਾਂ ਮਿਲਿਆ, ਆਪ ਜੀ ਦਾ ਨਾਮ ਚੱਲਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
1: ਗੁਰਦੇਵ ਸਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ,
2: ਗੁਰਦੇਵ
1: ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ,

kansaa, vahingossa.

0: ਨਾਗੇ ਮਨ ਵਿਸਰਾਮ ਰਹਾ
1: ਰਗੇ ਸਿਮਨ ਗਰਭ ਨਾ ਬਸੈ
0: ਰਗੇ ਸਿਮਨ ਦੁਖ ਜਮ ਨਸੈ
1: ਰਗੇ ਸਿਮਨ ਕਾਲ ਪਰ ਹਰੈ
0: ਰਗੇ ਸਿਮਨ ਦੁਸ਼ਮਣ ਕਰੈ
1: ਸਿਮਨ ਕਛ ਵਿਘਨ ਨਾ ਲਾਗੈ
0: ਰਗੇ ਸਿਮਨ ਅੰਦਨ ਜਾਗੈ
1: ਰਗੇ ਸਿਮਨ ਪਉ ਨਾ ਵਿਆਪੈ
0: ਰਗੇ ਸਿਮਨ ਦੁਖ ਨਾ ਸੰਤਾਪੈ
1: ਰਗੇ ਸਿਮਨ ਸਾਧ ਕੈ ਸੰਗ
0: ਸਰਬਦਾਨ ਨਾਨਕ ਹਰੰਗ
1: ਰਗੇ ਸਿਮਨ ਰਿੱਧ ਸਿੱਧ ਨਾਉ ਨਿੱਧ
0: ਰਗੇ ਸਿਮਨ ਗਿਆਨ ਧਿਆਨ ਤਤ ਬੁੱਧ
1: ਰਗੇ ਸਿਮਨ ਜਪ ਤਪ ਪੂਜਾ
0: ਰਗੇ ਸਿਮਨ ਬਿਨਸੈ ਦੂਜਾ
1: ਰਗੇ ਸਿਮਨ ਤੀਰਥ ਇਸ਼ਨਾਨ
0: ਰਗੇ ਸਿਮਨ ਦਰਗਹਿ ਮਾਨੀ
1: ਰਗੇ ਸਿਮਨ ਹੋਏ ਸੁਫਲਾ
0: ਰਗੇ ਸਿਮਨ ਸੁਫਲ ਫਲਾ
1: ਸਿਮਰਜ ਨਾਮ ਸਿਮਰਾਇ
0: ਨਾਨਕ ਤਾ ਕੇ ਲਾਗੋ ਪਾਇ
1: ਰਗੇ ਸਿਮਨ ਸਭ ਦੇ ਉਚਾ
0: ਰਗੇ ਸਿਮਨ ਉਤਰੇ ਮੁਚਾ
1: ਰਗੇ ਸਿਮਨ ਤਿਸਨਾ ਬੁਝੇ
0: ਰਗੇ ਸਿਮਨ ਸਭ ਕੀ ਸੁਜੈ
1: ਰਗੇ ਸਿਮਨ ਨਾਹੀ ਜਮ ਤ੍ਰਾਸਾ
0: ਰਗੇ ਸਿਮਨ ਪੂਰਨ ਆਸਾ
1: ਰਗੇ ਸਿਮਨ ਮਨ ਕੀ ਮਲ ਜਾਏ
0: ਅਮਰ ਨਾਮ ਰਤਮਾਏ ਸਮਾਏ
1: ਜੀ ਬਸੈ ਸਾਧ ਕੀ ਰਸਨਾ
0: ਨਾਨਕ ਜਨ ਕਾ ਦਾਸਨ ਦਸਨਾ
1: ਰਗੇ ਸਿਮਨ ਸੇ ਤਨਵੰਤੇ
0: ਰਗੇ ਸਿਮਨ ਸੇ ਪਤਵੰਤੇ
1: ਰਗੇ ਸਿਮਨ ਸੇ ਜਨ ਪਰਵਾਨ
0: ਰਗੇ ਸਿਮਨ ਸੇ ਪੁਰਖ ਪ੍ਰਧਾਨ
1: ਰਗੇ ਸਿਮਨ ਸੇ ਬੇ ਮੁਹਤਾਜੇ
0: ਰਗੇ ਸਿਮਨ ਸਭ ਕੇ ਰਾਜੇ
1: ਰਗੇ ਸਿਮਨ ਸੇ ਸੁਖਵਾਸੀ
0: ਰਗੇ ਸਿਮਨ ਸਦਾ ਵਿਨਾਸੀ
1: ਤੇ ਲਾਗੇ ਜੇ ਨਾਪ ਦਯਾਲਾ
0: ਨਾਨਕ ਜਨ ਕੀ ਮੰਗੇਰ ਵਾਲਾ
1: ਰਗੇ ਸਿਮਨ ਸੇ ਪਰਉਪਕਾਰੀ
0: ਰਗੇ ਸਿਮਰਤਿ ਸਤਿਕਾਰੀ
1: ਰਗੇ ਸਿਮਨ ਸੇ ਮੁਖ ਸੁਹਾਵੇ
0: ਰਗੇ ਸਿਮਰਤਿ ਸੁਖ ਵਿਹਾਵੇ
1: ਰਗੇ ਸਿਮਰਤਿ ਨਾਤਮ ਦੀਤਾ
0: ਰਗੇ ਸਿਮਰਤਿ ਨਿਰਮਲ ਦੀਤਾ
1: ਰਗੇ ਸਿਮਰਤਿ ਨਦਕ ਨੇਰੇ
0: ਰਗੇ ਸਿਮਰਤਿ ਵਸੇ ਹਨੇਰੇ
1: ਕਿਰਪਾ ਤੇ ਅੰਦਿਨ ਜਾਗ
0: ਨਾਨਕ ਸਿਮਰਨ ਪੂਰੇ ਭਾਗ
1: ਰਗੇ ਸਿਮਨ ਕਾਰਜ ਪੂਰੇ
0: ਰਗੇ ਸਿਮਰਨ ਕਬੂ ਨਾ ਝੂਰੇ
1: ਰਗੇ ਸਿਮਨ ਹਰ ਗੁਣ ਬਾਣੀ
0: ਰਗੇ ਸਿਮਰਨ ਸਹਿ ਸਮਾਣੀ
1: ਰਗੇ ਸਿਮਨ ਨੇ ਚੱਲਾ ਸੁਨ
0: ਰਗੇ ਸਿਮਰਨ ਕਮਲ ਵਿਗਾਸਨ
1: ਸਿਮਨ ਅਨਹਦ ਚੁਨਕਾਰ
0: ਸਿਮਰਨ
1: ਸੇ ਜਨ ਜਿਨ ਕੋ ਪ੍ਰਮਯ ਸਿਮਨ ਕਰ ਪਦ
0: ਪ੍ਰਗਟਾਏ
1: ਸਿਮਨ ਪੈ ਸਿੱਧ ਜਤੀ ਦਾਤੇ
0: ਸਿਮਨ ਚੌਕ ਜਾਤੇ
1: ਸਿਮਨ ਤਾਰੀ ਸਭ ਕਰਨਾ
0: ਸਿਮਨ ਹਰ ਕਾਰਨ

ਜੈ ਮਾਤ ਪਿਤਾ ਸੂਤ ਮੀਤ ਨਾ ਭਾਈ ਜੈ ਮਹਾਭਿਮਾ ਦੂਤ ਜਮ ਦਲੇ ਜੈ ਮੁਸ਼ਕਲ ਹੋਵੇ ਅਤ ਭਾਰੀ ਅਨੇਕ ਪਹੁੰਚਣ ਕਰਤ ਨਹੀਂ ਤਰੇ ਗੁਰਮੁਖ ਨਾਮ ਜਪੋ ਮਨ ਮੇਰੇ ਸਭ ਸਿਸ਼ਟ ਕੋ ਰਾਜਾ ਦੁਖੀਆ ਲਾਖ ਕਰੋਰੀ ਬੰਦ ਨਾ ਭਰੇ ਅਨੇਕ ਮਾਇ ਰੰਗ ਤਿਖ ਨਾ ਬੁਝਾਵੇ ਜੈ ਮਾਰਗ ਏ ਜਾਤ ਅਕੇਲਾ ਐਸਾ ਨਾਮ ਮਨ ਸਦਾ ਧਿਆਈਏ ਛੂਟਤ ਨਹੀਂ ਕੋਟ ਲਖ ਬਾਈ ਅਨੇਕ ਬਿਘਨ ਜੇ ਆਏ ਸੰਘਾਰੇ ਅਨੇਕ ਜੋ ਜਨਮੇ ਮਰ ਜਾਮ ਓ ਮੈਲਾ ਮਲਕ ਬੂ ਨਾ ਧੋਵੇ ਐਸਾ ਨਾ ਜਪੋ ਮਨ ਰੰਗ ਜਿਸ ਮਾਰਕ ਗਿਨੇ ਜਾਏ ਨਾ ਕੋਸਾ ਜੈ ਪੇਂਡੇ ਮਹਾਂਤ ਗੁਬਾਰਾ ਜੈ ਪੰਥ ਤੇਰਾ ਕੋਨਾ ਸਿਵਾਨੋ ਜੈ ਮਹਾ ਪਿਆਨ ਤਪਤ ਪੋ ਕਾਮ ਜਾਂ ਤ੍ਰਿਖਾ ਮਤ ਤੁਝ ਅਕਰਖੇ ਭਗਤ ਜਨਾਕੀ ਬਰਨਤ ਨਾਮ ਹਰ ਕਾ ਨਾਮ ਦਾਸ ਕੀ ਓਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਜਨ ਕੇ ਹਰ ਨਾਮ ਨਿਦਾਨ ਮਨ ਤਨ ਰੰਗ ਰਤੇ ਰੰਗ ਏਕੇ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਕੋ ਭੋਗ ਜੋਗ ਜਨ ਰਾਤ ਹਰ ਨਾਮ ਕੀ ਸੇਵਾ ਹਰ ਹਰ ਜਨ ਕੇ ਮਾਲ ਖਜੀਨਾ ਹਰ ਹਰ ਜਨ ਕੇ ਓਟ ਸਤਾਨੀ ਓਤ ਪੋ ਜਨ ਹਰ ਰਸ ਰਾਤੇ ਆਠ ਪਹਿ ਜਨ ਹਰ ਹਰ ਜਪੇ ਹਰ ਕੀ ਭਗਤ ਮੁਕਤ ਬੋ ਕਰੇ ਭਾਰ ਜਾਤ ਏ ਹਰ ਕੋ ਨਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਕੀ ਮਹਿਮਾ ਸੰਤ ਰਿਤ ਵਸੇ ਸੰਤ ਕਾ ਸੰਗ ਵਡ ਭਾਗੀ

0: ਗਿਆਨ ਸਭ ਧਿਆਨ
1: ਅਟ ਸਾਸਤਰ ਸਿਮਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮਤੇ ਫਿਰਿਆ
0: ਅਨੇਕ ਪ੍ਰਕਾਰ ਕੀਏ ਬਹੁਤ ਯਤਨਾ
1: ਦਾਨ ਹੋਮੇ ਬੋ ਰਤਨਾ
0: ਸੀਰ ਕਟਾਏ ਹੋਮੇ ਕਰ ਰਾਤੀ
1: ਵਰਤ ਨੇ ਕਰੇ ਬੋ ਪਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਫਟ ਪ੍ਰਿਥਵੀ ਫਿਰੇ ਚੇ ਜੀਵੈ
1: ਦਾਸ ਪਤੀ ਸਰ ਥੀਵੈ
0: ਮਾਹੇ ਹੋਮਤ ਪ੍ਰਾਨ
1: ਅਸਹੇ ਵਰ ਭੂਮਦਾਨ
0: ਨਿਹਾਲੀ ਕਰਮ ਕਰੇ ਬੋ ਆਸਨ
1: ਜੈਨ ਮਾਰ ਸੰਜਮ ਅਤ ਸਾਧਨ
0: ਨਿਮਕ ਨਿਮਕ ਕਰ ਸੀਰ ਕਟਾਵੈ
1: ਹੋਮੇ ਮੈਲ ਨਾ ਜਾਵੇ
0: ਹਰਿਕੇ ਨਾਮ ਸਭ ਸਰ ਕੁਛ ਨਾਹੇ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਏ
0: ਮਾਨ ਕਾਮਨਾ ਤੀਰ ਦੇ ਛੁਟੈ
1: ਮਾਨਾ ਮਨ ਤੇ ਉਟੈ
0: ਸੋਚ ਕਰੇ ਦਿਨ ਸਰ ਰਾਤ
1: ਮਨ ਕੀ ਮੈਲ ਨਾ ਤਨ ਤੇ ਜਾਤ
0: ਇਸ ਦੇ ਕੋ ਬਹੁ ਸਾਧਨਾ ਕਰੇ
1: ਮਨ ਤੇ ਕਪੂਨਾ ਵਿਖਿਆ ਧਰੇ
0: ਜਲ ਧੋਵੇ ਬਹੁ ਦੇ ਅਨੀਤ
1: ਸੁਖਾ ਹੋਈ ਕਾਚੀ ਪੀਤ
0: ਮਨ ਹਰਿਕੇ ਨਾਮ ਕੀ ਮਹਿਮਾ ਉੱਚ
1: ਨਾਨਕ ਨਾਮ ਉਦਰੇ ਪਤਿ ਕੋ ਮੂਚ
0: ਬਹੁ ਸਿਆਣ ਜਮ ਕਾ ਭਉ ਵਿਆਪੈ
1: ਮਨ ਦੇ ਚਰਕਾ ਤ੍ਰਿਸ਼ਨਾ ਨਾ ਤ੍ਰਾਪੇ
0: ਅਨੇਕ ਅਗਰ ਨਹੀਂ ਬੁਝੈ
1: ਕੋਟ ਪਾਪ ਦਰਗਹਿ ਨਹੀਂ ਸਿਜੈ
0: ਨਾ ਹੀ ਉਪਾਯਾਲ
1: ਵਿਆਪੇ ਮਾਇਆ ਜਾਲ
0: ਅਵਰ ਕਟੂ ਸਗਲੀ ਜਮਟਾਨੇ
1: ਕੋਈ ਭਜਨ ਕਿੰਤੇ ਨਹੀਂ ਮਾਨੇ
0: ਹਰਿ ਕਾ ਨਾਮ ਜਪ ਦੁਖ ਜਾਏ
1: ਨਾਨਕ ਬੋਲੇ ਸਹਿ ਸੁਭਾਏ
0: ਸਾਰ ਪਦਾਰਥ ਜੇ ਕੋ ਮੰਗੇ
1: ਸਾਜਨਾ ਕੀ ਸੇਵਾ ਲਾਗੇ
0: ਜੇ ਕੋ ਆਪਣਾ ਦੁਖ ਮਿਟਾਵੇ
1: ਹਰ ਨਾਮ ਦੇ ਸਤਿਆ
0: ਜੇ ਕੋ ਆਪਣੀ ਸੋਭਾ ਲੋ ਰਹਿ
1: ਸਾ ਸੰਕੇ ਹੋਮੇ ਛੋਰੇ
0: ਜੇ ਕੋ ਜਨਮ ਮਰਨ ਤੇ ਡਰੇ
1: ਸਾਜਨਾ ਕੀ ਸਰਣੀ ਪਰੇ
0: ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਨਾ ਕੇ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾ ਸੰਗ ਜਾ ਕਾ ਮਿਟਿਆ ਅਭਿਮਾਨ
0: ਆਪਸ ਕੋ ਜੋ ਜਾਣੇ ਨੀਚਾ
1: ਸੋਗਣੀਏ ਸਭ ਤੇ ਉੱਚਾ
0: ਜਾਗਾ ਮਨ ਹੋਏ ਸਗਲ ਕਿਰੀਨਾ
1: ਹਰ ਨਾਮ ਦੇ ਕਟ ਕਟ ਕੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ
1: ਏਕੇ ਸਗ ਸਿਸ਼ਟ ਸਾਜਨਾ
0: ਦੁਖ ਦੁਖ ਜਨ ਸੰਦਿਸ਼ਟਤਾ
1: ਨਾਨਕ ਪਾਪ ਕੋ ਨਹੀਂ ਲੈ ਪਾ
0: ਜਿਦਰ ਕੋ ਤਾਂ ਤੇਰੋ ਨਾਮ
1: ਬਤਾਵੇ ਕੋ ਨਾ ਤੇਰਾ ਥਾਉ
0: ਮਾਣੇ ਕੋ ਪ੍ਰਭ ਤੇਰੋ ਮਾਨ
1: ਸਗਨਾ ਕੋ ਦੇਵੋ ਦਾਨ
0: ਕਨਕ ਰਾਵਣ ਹਾਰ ਸੁਆਮੀ
1: ਸਗ ਕਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨੋ ਆਪੇ
1: ਆਪਣੇ ਸੰਗਾ ਪ੍ਰਭ ਰਾਤੇ
0: ਪੂਰੀ ਉਸ ਤੁਮ ਤੇ ਹੋਏ
1: ਨਾਨਕ ਅਵਰ ਨਾ ਜਾਣਸ ਕੋਏ
0: ਸਰਵ ਧਰਮ ਹੈ ਸ੍ਰੇਸ਼ਟ ਧਰਮ
1: ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਗਲ ਧਰਮਤ ਮਲ ਹਿਰਿਆ
0: ਸਗਲ ਉਤਮ ਮੈਂ ਉਤਮ ਫਲਾ
1: ਹਰ ਕਾ ਨਾ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਾ ਸੁਣ ਸਰਬ ਖਾਣੀ

ਕਿਰਪਾ ਨਾਨਕ ਆਪ ਲੈ ਲਈ।

0: तेरी मन वनत बनाई
1: बैठ सकते आई

ਰਾਮ ਗਿਆਨੀ ਕਹਿ ਧੀਰਜੇ ਗੁਣਾ ਨਾਨਕ ਜੀ ਭਾਵਕ ਹੈ ਸਹਿ ਸੁਭਾਉ।

ब्रह्म ज्ञानी का भ्रम ध्यान।

जिसमें लगी जिसने किया तुर्करम इसका नाम सकराम दास।

सदा निहारे एको नेत्रे

0: ਨਾਮਲੇ
1: ਨੀਚ ਕੀਟ ਕੋ ਰਾਜ
0: ਪਰ ਬ੍ਰਹਮ ਕ੍ਰੀਮ ਨਿਵਾਜ
1: ਦ੍ਰਿਸ਼ਟ ਕਾ ਚੁਣਾਵੇ
0: ਇਜ਼ਤ ਕਾਲ ਦੈਤ ਸੁਖਟਾਵੇ
1: ਆਪਣੀ ਕਰੇ ਬਖਸ਼ੀ
0: ਸਾ ਕਾਲ ਕਰ ਕਰੇ ਜਗਦੀਸ
1: ਬਿਨ ਸਭ ਕਿਸ ਕੀ ਰਾਸ
0: ਪਰ ਪਰ ਪੂਰ ਬ੍ਰਹਮ ਪ੍ਰਕਾਸ
1: ਨੀ ਬਣਾ ਤਾ ਬਣਾਈ
0: ਨਾਨਕ ਜੀ ਵੇ ਨਹੀਂ ਕਟਾਈ
1: ਬਨਾਈ ਸਾਤ
0: ਨਾਨਕ ਰਾਮ

ਜਿਸਕੇ ਅੰਤਰ ਰਾਜ ਅਭਿਮਾਨ ਜੋ ਜਾਣੇ ਮੈਂ ਜੋ ਬਹਵੰਤ ਆਪਸ ਕੋ ਕਰਮਾਵੰਤ ਕਹਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਧਨਵੰਤਾ ਹੋਏ ਕਰ ਗਰਬਾਵੇ ਬੋਲਸ ਕਰ ਮਾਨਕ ਉਪਰ ਕਰੇ ਆਸ ਸਭ ਤੇ ਆਪ ਜਾਣੇ ਬਲਵੰਤ ਕਿਸੇ ਨਾ ਬਦਿਆ ਫੰਕਾਰੀ ਗੁਰ ਪ੍ਰਸਾਦ ਜਾ ਕਾ ਮਿੱਟੇ ਅਭਿਮਾਨ ਹੋਰ ਕਰਮ ਕਰੇ ਹੋ ਧਾਰੇ ਅਨੇਕ ਤਪੱਸਿਆ ਕਰੇ ਹੰਕਾਰ ਅਨੇਕ ਜਤਨ ਕਰ ਆਤਮ ਨਹੀਂ ਦਰਵੇ ਆਪਸ ਕੋ ਜੋ ਭਲਾ ਕਹਾਵੇ ਸਰਬ ਕੀ ਰੇਂ ਜਾ ਕਾ ਮਨ ਹੋਏ ਜਬ ਲਗ ਜਾਣੇ ਮੁਝ ਤੇ ਕਚ ਹੋਏ ਜਬ ਇਹ ਜਾਣੇ ਮੈਂ ਕਿਚ ਕਰਤਾ ਜਬ ਧਾਰੇ ਕੋ ਬੈਰੀ ਮੀਤ ਜਬ ਲਗ ਮੋਹ ਮਗਨ ਸੰਗ ਮਾਏ ਜਬ ਕਿਰਪਾ ਤੇ ਬੰਧਨ ਟੂਟੇ ਸਹਿਜ ਕਟੇ ਲਗ ਕੋ ਉਠਤਾਵੇ ਅਨੇਕ ਭੋਗ ਵਿਖਿਆ ਕੇ ਕਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਨਾਮ ਰੰਗ ਸਰਬ ਸੁਖ ਹੋਏ।

0: ਕਰੋ ਆਪਨ ਵਿਸਥਾਰ,
1: ਸਭ ਕੁਛ ਉਸਕਾ ਕਰਨੇ ਹਾਰ,
0: ਉਸ ਤੇ ਬਿਨ ਕਹੋ ਕਿਛ ਹੋਏ,
1: ਤਾਂ ਦਿਲ ਅੰਦਰ ਏਕੈ ਸੋਏ,
0: ਆਪਣੇ ਚਲਿਤ ਆਪ ਕਰਨੇ ਹਾਰ, ਮਨ ਮੈਂ ਆਪ ਮਨ ਆਪਣੇ ਮਾਏ,
1: ਨਾਨਕ ਕੀਮਤ ਕਿਆ ਨਾ ਜਾਏ,
0: ਸਤ ਸਤ ਸਤ ਪ੍ਰਭ ਸੁਆਮੀ,
1: ਗੁਰ ਪ੍ਰਸਾਦ ਕਿਨੇ ਵਿਖਿਆਨੀ,
0: ਸੱਚ ਸੱਚ ਸੱਚ ਸਭ ਕੀਨਾ,
1: ਗੁਰ ਪਰੇ ਕਿਨੇ ਪਿਲੇ ਜੀਨਾ,
0: ਭਲਾ ਭਲਾ ਭਲਾ ਤੇਰਾ ਰੂਪ,
1: ਅਦਸੁੰਦਰ ਅਪਾਰ ਰੂਪ,
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ,
1: ਅਟਕਣ ਸੁਣੀ ਸਰਵਣ।

0: ਨਿੰਦਕ ਮਹਾ ਤਿਆਰਾ
1: ਨਿੰਦ ਪਰਮੇਸ਼ਰ ਮਹਾਰਾ
0: ਸੰਤ ਕਾ ਨਿੰਦਕ ਰਾਲ ਤੇ ਹੀਰ
1: ਨਿੰਦਕ ਦੁਖਿਆ ਦੀਨ
0: ਸੰਤ ਕੇ ਨਿੰਦ ਕੋ ਸਰਬ ਰੋਗ
1: ਨਿੰਦ ਕੋ ਸਦਾ ਵਿਜੋਗ
0: ਸੰਤ ਕੀ ਨਿੰਦਾ ਦੋਖ ਮੈਂ ਦੋਗ
1: ਭਾਵੇ ਤਾਂ ਉਸ ਕਾ ਫੀ ਹੋਈ ਮੋਹ
0: ਸੰਤ ਕਾ ਦੁਖੀ ਸਦਾ ਅਪਵਿੱਤ
1: ਦੁਖੀ ਕਿਸੇ ਕਾ ਨਹੀਂ ਮੀਤ
0: ਸੰਤ ਕੇ ਦੁਖੀ ਕੋ ਡਾਨ ਲਾਗੇ
1: ਦੁਖੀ ਕੋ ਸਾਪ ਤਿਆਗੇ
0: ਸੰਤ ਕਾ ਦੁਖੀ ਮਹਾਕਾਰ
1: ਸੰਤ ਕਾ ਦੁਖੀ ਸਦਾ ਵਿਕਾਰੀ
0: ਸੰਤ ਕਾ ਦੁਖੀ ਜਨਮ ਹੈ ਮਰੇ
1: ਸੰਤ ਕੀ ਦੁਖਣਾ ਸੁਖ ਟਟਾਏ
0: ਸੰਤ ਕੇ ਦੁਖੀ ਕੋ ਨਾ ਹਟਾਓ
1: ਭਾਵੇ ਤਾਂ ਲੈ ਮਿਲਾਏ
0: ਸੰਤ ਕਾ ਦੁਖੀ ਅੱਧ ਵਿੱਚ ਤੇ ਟੁੱਟੇ
1: ਦੁਖੀ ਕਿਤੇ ਕਾਰ ਨਾ ਪਹੁੰਚੇ
0: ਸੰਤ ਕੇ ਦੁਖੀ ਕੋ ਧਿਆਨ ਫਰਮਾਈ ਹੈ
1: ਦੁਖੀ ਉਜੜ ਪਾਈਏ
0: ਸੰਤ ਕਾ ਦੁਖੀ ਅੰਤਰ ਤੇ ਤੋਤਾ
1: ਦਾਸ ਬਿਨਾ ਮਿਰਤਾ ਕੀ ਲੋਤਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ
1: ਆਪਣ ਬੀਜ ਆਪੇ ਹੀ ਖਾਏ
0: ਸੰਤ ਕੇ ਦੁਖੀ ਕੋ ਅਵਰ ਨ ਰੱਖਣਾਰ
1: ਭਾਵੇ ਤਾਂ ਲੈ ਗੁਆਰ
0: ਸੰਤ ਕਾ ਦੁਖੀ ਅੰਬੇ ਲਾਏ
1: ਜੋ ਜਲ ਪੀਉਣ ਮਛਲੀ ਤਰਫ ਆਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
1: ਭਾਵੇ ਕਿਤੇ ਨਹੀਂ ਤਰਾਪੇ
0: ਸੰਤ ਕਾ ਦੁਖੀ ਛੁਟੈ ਅਕੇਲਾ
1: ਤਿਲ ਖੇਤ ਮਹਿ ਦੁਇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
1: ਸੰਤ ਕਾ ਦੁਖੀ ਸਭ ਵਿਥਿਆ ਕਹਿਤ
0: ਕਿਰਤ ਨਿੰਦਕਾ ਧੋਰੀ ਪਿਆ
1: ਨਾਨਕ ਜੋ ਤਿਸ ਭਾਵੇ ਸੋਈ ਥੀਆ
0: ਸੰਤ ਕਾ ਦੁਖੀ ਵਿਗੜ ਰੂਪ ਜਾਏ
1: ਸੰਤ ਕਾ ਦੁਖੀ ਕੋ ਦਰਗਹਿ ਮਿਲੇ ਸਜਾਏ
0: ਸੰਤ ਕਾ ਦੁਖੀ ਸੰਤ ਕਾ ਦੁਖੀ ਸਦਾ ਸਹਿਕਾਈਏ
1: ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਏ
0: ਸੰਤ ਕਾ ਦੁਖੀ ਕੀ ਪੂਜੈ ਨਾਸਾ
1: ਸੰਤ ਕਾ ਦੁਖੀ ਚਲੇ ਦਿਰਾਸਾ
0: ਸੰਤ ਕਾ ਦੁਖ ਨਾ ਦੁਸਟੈ ਕੋਏ
1: ਜੈਸਾ ਭਾਵੇ ਤੈਸਾ ਕੋਈ ਹੋਏ
0: ਪਿਆ ਕਿਰਤ ਨਾ ਮਿਟੈ ਕੋਏ
1: ਨਾਨਕ ਜਾਣੇ ਸੱਚਾ ਸੋਏ
0: ਸਭ ਕਰ ਤਿਸ ਕੇ ਔ ਕਰਨੇ ਹਾਰ
1: ਸਦਾ ਸਦਾ ਤਿਸ ਕੋ ਨਮਸਕਾਰ
0: ਪ੍ਰਭ ਕੀ ਉਸਤ ਕਰੋ ਦਿਨ ਰਾਤ
1: ਸੇ ਧਿਆਉ ਸਾਸ ਗ੍ਰਾਸ
0: ਸਭ ਕੁਛ ਵਰਤੈ ਤਿਸ ਕਾ ਕੀਆ
1: ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ ਕੇ

0: ਕਰਨਾ ਮੇਰੇ ਸਤਿਵਾਰ ਸਦਾ ਵੇਲਾ ਕਾਲ ਜੀਉ
1: ਚਰਨ ਚਲੋ ਮਾਰ ਗੋਬਿੰਦ ਜੇ ਪਾਪ ਕੀਏ ਹਰ ਬਿੰਦ

0: ਮਤ ਨ ਜਾਣੇ ਹੋਰ ਸਗਲ ਪਰੋਹੀ ਆਪਣੇ ਸੂਤ
1: ਗਿਆਨ ਧਿਆਨ ਜਿੰਦੇ
0: ਦਾਸ ਨਾਮ ਧਿਆਵੇ ਸੇ
1: ਜਨਮ
0: ਮਰੇ ਫਿਰਾਵੇ ਜਾਏ
1: ਜੈ
0: ਸਜਣਾ।

0: ਸਤ ਸਤ ਸਭ ਧਾਰੀ ਸ਼ਬਦ ਸਤ ਸਤ ਪ੍ਰਭਕਤਾ
1: ਸੁਰਤ ਸਤ ਸਤ ਜਸੰਤਾ
0: ਪੂਜਨ ਹਾਰ ਕੋ ਸਤ ਸਭ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਦੇ ਜਿਨ ਮਾਨਿਆ
1: ਜਾ
0: ਕੇ ਦੇ ਵਿਸ਼ਵਾਸ ਪ੍ਰਭ ਆਇਆ
1: ਪ੍ਰਗਟਾਇਆ
0: ਤੇ ਨਿਰਭਉ ਹੋਏ ਬਸਾਨਾ ਬਸਤ ਮੈਂ ਲੈ ਬਸਤ ਗਢਾਈ ਪੂਜੇ ਪੂਜਨ ਹਾਰ ਵਿਵੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ
1: ਠਾਕੁਰ ਕੇ ਸੇਵਕ
0: ਠਾਕੁਰ ਕੋ ਸੇਵਕ ਜਾਣੇ ਸੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੋ ਸੇਵਕ ਜਿਸ ਦਿਆ ਪ੍ਰਭ ਧਾਰੇ ਆਪਣੇ ਜਨ ਕਾ ਪਰਦਾ ਢਾਕੇ
1: ਆਪਣੇ
0: ਦਾਸ ਕੋ ਦੇ ਵਡਾਈ
1: ਆਪਣੇ
0: ਸੇਵਕ ਕੀ ਆਪਤ ਰੱਖੇ ਸੇਵਕ ਕੋ ਕਹੁ ਨਾ ਪਹੁੰਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਇਸਕਾ ਸਾਸ ਨਾ ਕਾਟਤ ਆਪ ਮਾਨਸ ਜਤਨ ਕਰਤ ਬਹੁ ਭਾਤ ਮਾਰੇ ਨਾ ਰਾਖੇ ਅਵਰ ਨਾ ਕੋਏ ਆਹੇ ਸੋਚ ਕਰੇ ਰੇ ਪ੍ਰਾਣੀ ਬਾਰ ਬਾਰ ਬਾਰ ਪ੍ਰਭ ਜਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਰਸਚੋ ਜਨ ਤ੍ਰਿਪਤਾਨੇ ਉਠਤ ਬੈਠਤ ਸੋਵਤ ਨਾਮ ਬੋਲੋ ਜਸ ਜੇ ਬਾ ਦਿਨ ਰਾਤ
1: ਕਰੇ
0: ਭਗਤ ਆਤਮ ਕੇ ਚਾਏ
1: ਜੋ
0: ਹੋਆ ਹੋਵਤ ਸੋ ਜਾਣੇ
1: ਇਸਕੀ
0: ਮਹਿਮਾ ਕੌਣ ਬਖਾਨੋ ਆਠ ਪੈ ਪ੍ਰਭ ਸੇ ਹਜੂਰੇ ਮਨ ਮੇਰੇ ਤਿਨ ਕੀ ਓਟ ਲੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਇਸਕੀ ਸਰਨ ਸਰਬ ਸੁਖ ਪਾਏ।

seva te pave. Sus salus andrite, salus babajar pisadite.

ਕੋ ਨਾਨਕ ਜਾ ਕੇ ਮਸਤਕ ਲੇ।

0: ਲਾਗੇ ਪ੍ਰੀਤ
1: ਭਗਤ ਕਰੋ ਪ੍ਰਭ ਕੀ ਨਿਤ ਨੀਤ
0: ਹੋਟੇ ਕੋ ਆਧਾਰ
1: ਨਾਨਕ ਮਾਂਗੇ ਨਾ ਪ੍ਰਸਾਦ
0: ਕੀ ਦ੍ਰਿਸ਼ਟ ਮਹਾ ਸੁਖ ਹੋਏ
1: ਹਰ ਸਾਵੇ ਬਿਰਲਾ ਕੋਏ
0: ਜੇ ਕਿਆਸੇ ਜਾਨ ਤ੍ਰਿਪਤਾਨੇ
1: ਪੂਰਨ ਪੁਰਤ ਨਹੀਂ ਦੁਲਾਨੇ
0: ਪਰੇ ਪ੍ਰੇਮ ਰਸ ਰੰਗ
1: ਜੇ ਚਾਉ ਸਾਧ ਕੇ ਸੰਗ
0: ਹਰੀ ਸਰਣ ਆਨ ਸਭ ਤਿਆਗ
1: ਅੰਤਰ ਪਰਵਾਸ ਸੰਦੀ ਨਿਵਲਾਗ
0: ਭਾਗੀ ਜਪਿਆ ਪ੍ਰਭ ਸੋਏ
1: ਨਾਨਕ ਨਾਮ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਪਈ
1: ਸਤਿਗੁਰ ਤੇ ਨਿਰਮਲ ਮਨ ਮਤ ਲਈ
0: ਜਨ ਕੋ ਪ੍ਰਭ ਹੋ ਦਿਆਲ
1: ਸੇਵਕ ਕੀ ਨੋ ਸਦਾ ਨਿਹਾਲ
0: ਦਨ ਕਾਟ ਮੁਕਤ ਜਨ ਪਇਆ
1: ਜਨਮ ਮਰਨ ਦੁਖ ਭਰਮ ਗਿਆ
0: ਕਿਛ ਕੋ ਨੀ ਸਰਦਾ ਸਭ ਪੂਰੀ ਕਾ ਸਾਥਿਨ ਲਿਆ ਮਿਲਾਏ
1: ਨਾਨਕ ਭਗਤੀ ਨਾਮ ਸਮਾਏ
0: ਸੋ ਕਿਉ ਬਿਸਰੇ ਜੇ ਕਾਲ ਨ ਪਾਨੇ
1: ਸੋ ਕਿਉ ਬਿਸਰੇ ਜੇ ਕੀਆ ਜਾਣੇ
0: ਸੋ ਕਿਉ ਬਿਸਰੇ ਜਿਨ ਸਭ ਕਿਛ ਦੀਆ
1: ਸੋ ਕਿਉ ਬਿਸਰੇ ਜੇ ਜੀਵਨ ਜੀਆ
0: ਸੋ ਕਿਉ ਬਿਸਰੇ ਜੇ ਅਗਨ ਮੈਂ ਰਾਖੇ
1: ਗੁਰ ਪ੍ਰਸਾਦ ਕੋ ਬੇਲਾ ਲਾਗੇ
0: ਸੋ ਕਿਉ ਬਿਸਰੇ ਜੇ ਬਿਖਤੇ ਕਾਟੇ
1: ਜਨਮ ਜਨਮ ਕਾ ਟੁੱਟਾ ਕਾਟੇ
0: ਰੇਤ ਤਹਿ ਬੁਝਾਏ
1: ਪ੍ਰਭ ਆਪਣਾ ਨਾਮ ਜਪ ਕੇ ਆਇਆ

0: ਜਾਤ ਪਾਏ ਵਿਸਰਾਮ
1: ਸੁਖ ਹੋਏ
0: ਸਾਚ ਹੋਏ
1: ਜਿਨ੍ਹਾਂ

0: ਸੰਗ ਸਮਾਵੈ
1: ਕਮਲ ਤ੍ਰਿਪਤਾਵੈ
0: ਕਰਨ ਕਰਾਵਣ ਕਰਨੇ ਹਾਰ
1: ਕਰਤੇ ਕਾ ਨਹੀਂ ਸਮਾਨ
0: ਜਬ ਆਪਣੀ ਸੋਭਾ ਆਪਣ ਸੰਗ ਬਣਾਈ
1: ਮਾਈ ਬਾਪ ਮਿੱਤਰ ਸੂਰ ਭਾਈ
0: ਜੈ ਸਰਬ ਕਲਾ ਆਪੇ ਪ੍ਰਵੀਨ
1: ਵੇਦ ਕਤੇ ਕਹਾ ਪਹੁੰਚੀਨ
0: ਜਬ ਆਪਣ ਆਪ ਆਪ ਉਤਾਰੇ
1: ਸਗਨ ਕਹਾ ਵਿਚਾਰ

0: ਕਰ ਮਨ
1: ਕਰ ਨਾ ਨਾਮ ਕੇ ਬਿਜਾਨਿਆ
0: ਜਲ ਲਾਗ ਹਰ ਇਕ ਕੈ ਨਾ
1: ਇਸ ਕੀ ਆਸ ਨ ਬਿਲਕੀ ਜਾਏ
0: ਸੇਵਕ ਕੋ ਸੇਵਾ ਬਨਿਆ
1: ਹੁਕਮ ਬੂਝ ਪਰ ਬਤ ਪਾਈ
0: ਇਸ ਤੇ ਉਪਰ ਨਹੀਂ ਵਿਚਾਰ
1: ਜਾ ਕੇ ਮਨ ਵਸਿਆ ਨਿਰਕਾਰ
0: ਅਨੰਤ ਤੋਰ ਪਏ ਨਿਰਵੈ
1: ਅਨੰਤ ਪੂਜੇ ਗੁਰ ਕੇ ਪੈਰ
0: ਲੋਕ ਸੁਖੀਏ ਪਰ ਲੋਕ ਸੁਹੇ
1: ਨਾਨਕ ਹਰ ਪ੍ਰਭਾ ਪੇ ਮੇਲੇ
0: ਸਾਥ ਸੰਗ ਮਿਲ ਕਰੋ ਅਨੰਦ

ਪਾਰ ਕਰੋ ਵਾ

0: ਰੱਖੇ ਤਿਸ ਨਾਹੀ ਦੂਰ
1: ਨਾਮ ਜਪਤ ਪਰੋ ਵਸੂਤ
0: ਚਿੰਤਾ ਜਾਏ ਮਿਟੇ ਅਹੰਕਾਰ
1: ਜਿਨ ਕੋ ਕੋਇ ਨਾ ਪਹੁੰਚਣ ਹਾਰ
0: ਸ੍ਰੀ ਉਪਰ ਠਾਡਾ ਗੁਰਸੂਤ
1: ਨਾਨਕ ਕਾਗੇ ਕਾਰਜ ਪੂਰਾ
0: ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼
1: ਦਰਸ਼ਨ ਪੇਗ ਤੋ ਤੁਰ ਸ੍ਰੇਸ਼ਟ
0: ਚਰਨ ਕਮਲ ਜਾ ਕੇ ਅਨੂ
1: ਸਫਲ ਦਰਸ਼ਨ ਸੁੰਦਰਾ ਰੂਪ
0: ਸੇਵਾ ਸੇਵਕ ਪ੍ਰਵਾਨ
1: ਅੰਦਰ ਜਾਮੀ ਗੁਰੂ ਪ੍ਰਧਾਨ
0: ਇਸ ਮਨ ਬਸੇ ਸੋਤ ਨਿਹਾਲ

इस प्रभु देश से युद्ध पात्र

0: ਆਪੇ ਜਾਣੇ ਆਪਣੇ ਜੀਤੀ
1: ਆਪੇ ਸਾਜ ਸਾਰੀ ਸਭ ਸਾਜ
0: ਬੋਧ ਬੋਧ ਆਪ ਸੰਗ ਰਾਜ
1: ਕੀ ਗਤ ਮਿਤ ਕਹੀ ਨ ਜਾਏ
0: ਦੂਸਰ ਹੋਏ ਦਸੋ ਜੀ ਪਾਏ
1: ਇਸਕਾ ਕੀਆ ਸਭ ਪਰਵਾਨ
0: ਗੁਰ ਬਸਾ ਨਾਨਕ ਦੇਵ ਜਾਨ
1: ਜੋ ਜਾਣੇ ਤਿਸ ਸਦਾ ਸੁਖ ਹੋ
0: ਆਪ ਲਾਏ ਲੈ ਪ੍ਰਭ ਸੋਏ
1: ਤਨ ਵੰਤ ਕੁਲ ਵੰਤ ਪਤ ਵੰਤ
0: ਜੀਵਨ ਮੁਕਤਿ ਸਿਰ ਜੈ ਭਗਵੰਤ
1: ਤਨ ਤਨ ਤਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਆਵਨ ਕਾਇ ਹੈ ਸੁਆ
0: ਜਨ ਕੇ ਸਭ

Kripal Nanidigayada.

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਕੀ ਬਾਰ ਰਾਏ ਬਲਵਾਨ ਤਥਾ ਸਤੇ ਡੁਮਾਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੌ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਕੀ ਵਧੈ ਨਾਨਕੜਾ ਚਲਾਇਆ ਸੱਚ ਕੋਟ ਸਤਾਣੀ ਨੀਵ ਦੈ ਲੈਣੇ ਧਰੇ ਹੁਣ ਛਤਰ ਸਿਰ ਕਰ ਸਿਫਤੀ ਅੰਮ੍ਰਿਤ ਪੀਵ ਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾਕੋਏ ਜੀ ਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਦੀਵ ਦੈ ਸਹਿ ਟਿਕਾ ਦਿਤੋਸ ਜੀਵ ਦੈ ਸਹਿ ਟਿਕਾ ਦਿਤੋਸ ਜੀਵ ਦੈ ਲੈਣੇ ਦੀ ਫਿਰ ਆਈ ਹੈ ਨਾਨਕਾ ਦੋਈ ਖੱਟੀਐ ਜੋ ਤੁਆ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਐ ਚੂਲੇ ਸੋ ਜਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀਐ ਕਰੇ ਜੇ ਗੁਰ ਫਰਮਾਇਆ ਸਿਲ ਜੋਗ ਲੂਣੀ ਚੱਟੀਐ ਲੰਗਰ ਚਲੈ ਗੁਰ ਸ਼ਬਦ ਹਰ ਤੋੜਨਾ ਵੀ ਖੱਟੀਐ ਖਰਚੇ ਦਿੱਤ ਖਸਮ ਦੀ ਆਪ ਖੈਦੀ ਖੈਰ ਦਪੱਟੀਐ ਹੋ ਵੈ ਸਿਵਤ ਖਸਮ ਦੀ ਨੂਰ ਅਰਸੋਂ ਪੁਰਸੋਂ ਚੱਟੀਐ ਤੁਧ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਵੀ ਕੱਟੀਐ ਸੱਚ ਜੇ ਗੁਰ ਫਰਮਾਇਆ ਕਿਉਂ ਇਦੂ ਬੋਲੋਂ ਹੱਟੀਐ ਪੁੱਤਰੀ ਕੌਲ ਨ ਪਾਲਿਓ ਕਰ ਪੀਰੋਂ ਕਰ ਮਰਟੀਐ ਦਿਲ ਖੋਟੇ ਆਖੀ ਫਿਰ ਨ ਬਨ ਭਾਰੋ ਚੈਨ ਛੱਟੀਐ ਜਿਨ ਆਖੀ ਸੋਈ ਕਰੈ ਜਿਨ ਕੀਨੀ ਤਿਨੈ ਥੱਟੀਐ ਕੌਣ ਹਾਰੈ ਕਿਨੋ ਵੱਟੀਐ ਕੌਣ ਹਾਰੈ ਕਿਨੋ ਵੱਟੀਐ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਿਵਾਏ ਸਾਲੀ ਧਰਮ ਰਾਇ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰ ਆਖੇ ਸੱਚਾ ਕਰੇ ਸਭ ਆਤ ਹੋਵੇ ਦਰਹਾਲੀ ਗੁਰ ਅੰਗਦ ਦੀ ਦੋਈ ਫਰੀ ਸੱਚ ਕਰਤੇ ਬੰਦ ਬਹਾਲੀ ਨਾਨਕ ਆਇਆ ਪਲਟ ਕਰ ਮਲ ਤਖਤ ਬੈਠਾ ਸਹਿ ਡਾਲੀ ਦਰ ਸੇਵੇ ਉਮਤ ਖੜੀ ਮੁਸਕਲੈ ਹੋਏ ਜੰਗਾਲੀ ਦਰ ਦਰਵੇਸ ਕਸਮ ਦੇ ਨਾ ਸੱਚੇ ਬਾਣੀ ਲਾਲੀ ਬਲਵਾਨ ਡਕੀ ਵੀ ਨੇਕ ਜਨ ਜਿਸ ਬਹੁਤੀ ਛੋਪਤ ਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਆਲੀ ਗੁਰਸਿੱਖਾਂ ਕੇ ਮਖੂਜ ਲੈ ਮਨ ਮੁਕਤੀਏ ਪਰਾਲੀ ਪੈ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ ਮਾਤਾ ਖੀ ਵੀ ਸੋ ਸੋਏ ਜਨ ਗੋਇਓ ਉਠਾਲੀ ਹੋਰਿਓਂ ਗੰਗ ਬਹਾਈਏ ਦੁਨਿਆਈਆ ਖੇ ਕੇ ਕਿਉਂ ਨਾਨਕੀ ਸਰ ਜਗਨਾ ਤੂੰ ਛੱਦੀ ਭੈਣ ਬਿਰਕਿਉਣ ਮਾ ਦਾਣਾ ਪਰਬਤ ਕਰ ਨੇਤਰ ਵਾਸਕ ਸਬਦ ਰਿੜਕਿਉਣ ਚੌਦਾਂ ਰਤਨ ਨਿਕਾਲਿਅਨ ਕਰ ਆਵਾ ਗੁਣ ਚਿਲਕਿਉਣ ਕੁਦਰਤ ਐ ਬੇਖਾਲਿਅਨ ਜਿਨੈ ਵੜ ਬੈਠਣ ਕਿਉਣ ਲੈਣੇ ਧਰਿਉਣ ਛਤਰ ਸਿਰ ਅਸਮਾਨ ਕਿਹੜਾ ਛਕਿਉਣ ਜੋਤ ਸਮਾਣੀ ਜੋਤ ਮਾਏ ਆਪ ਆਪੇ ਸੇਤੀ ਮਿਕਿਉਣ ਸਿੱਖਾਂ ਪੁੱਤਰਾਂ ਕੋ ਕੇ ਸਭ ਉਮਤ ਜੇ ਸਭ ਉਮਤ ਵੇਖੋ ਜੇ ਕਿਉਣ ਜਾਂ ਸਦੋਸਤ ਲੈਣਾ ਟਿਕਿਉਣ ਜਾਂ ਸਦੋਸਤ ਲੈਣਾ ਟਿਕਿਉਣ ਫੇਰ ਵਸਾਇਆ ਫੇਰੂ ਜਪ ਤਪ ਸੰਜ

John.

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਹੁਕਮ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਉਪਦੇਸ਼ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਸੋਰਠ ਕੀ ਵਾਰ ਦੇ ਸਿਰਲੇਖ ਅਧੀਨ ਦਰਜ ਪੌੜੀ ਨੰਬਰ 9 ਨਾਲ ਸੰਬੰਧਿਤ ਦੋ ਸਲੋਕ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਅਤੇ ਪੌੜੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 646 ਪਰ ਇਹ ਪਾਵਨ ਸ਼ਬਦ ਸਤਿਗੁਰਾਂ ਨੇ ਸੁਸ਼ੋਭਿਤ ਕੀਤਾ ਹੈ, ਜਿਸ ਵਿੱਚ ਨਾਮ ਤੋਂ ਵਹੀਣੇ ਸੱਖਣੇ ਮਨੁੱਖ ਨੂੰ ਭਰਮਦਾ ਹੋਇਆ ਅਤੇ ਸਦੀਵੀ ਤੋਟ ਦੇ ਸਹਿਤ ਦੱਸਿਆ ਹੈ। ਅਤੇ ਸਤਿਗੁਰੂ ਸਾਹਿਬ ਜੀ ਜ਼ਿਕਰ ਕਰਦੇ ਕਿ ਮਨ ਦੇ ਪਿੱਛੇ ਲੱਗ ਕੇ ਕਰਮ ਕਰਨ ਵਾਲਾ ਇਨਸਾਨ ਹਉਮੈ ਅਤੇ ਅਗਿਆਨਤਾ ਦੇ ਗੁਬਾਰ ਵਿੱਚ ਰਹਿੰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁਟੈ ਪਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੇ ਕੋ ਗੁਣ ਵਡਿਆਈ ਆਚਾਰ ਗਾਵੇ ਕੋ ਸਾਜ ਕਰੇ ਤਨ

0: ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਵ ਪਾਰ
1: ਮੰਗੇ ਦੇ ਦੇ ਦਾਤ ਕਰੇ ਦਾਤਾ
0: ਫਿਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ
1: ਬੋਲਣ ਬੋਲੀਏ ਸੰਤਰੇ
0: ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ
1: ਆਵੇ ਕਪਰਾ ਨਦਰੀ ਹੁੰਦਵਾ
0: ਨਾਨਕ ਏਵੇ ਜਾਣੀਐ ਸਭ ਆਪੇ ਸਚਿਆਰ
1: ਆਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪਨ ਜਨ ਸੋਏ
0: ਜਿਨ ਸੇਵਿਆ ਤਿਨ ਪਾਇਆ

ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਜਾਈ। ਤੀਰਥ ਨਾਵਾ ਜਿਤ ਭਾਵਾ ਵਿਣ ਭਾਣੇ ਕੇ ਨਾਇ ਕਰੀ। ਮਤ ਵਿਚ ਰਤਨ ਜਵਾਹਰ ਮਾਣਿਕ ਜੇ ਕੁਕੁਰ ਕੀ

0: ਇਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਇ ਕਰੇ।
1: ਸਿਧ ਪੀਰ ਸੁਣਾ ਸੁਣੇ ਤਰਤ ਬਲਾ ਕਾਲ,
0: ਸੁਣੇ ਦੀਪ ਲੋ ਪਾਤਾਲ, ਸੁਣੇ ਪੋਹਿ ਨ ਸਕੈ ਕਾਲ,
1: ਭਗਤਾ ਸਵਿਗਾਸ, ਸੁਣੇ ਦੁਖ ਪਾਪ ਕਾ ਨਾਸ,
0: ਸੁਣੇ ਈਸ਼ਰ ਬਰਮਾ ਇੰਦ, ਸੁਣੇ ਮੁਕਸਾਲਾ ਹਨੁਮੰਦ,
1: ਜੋ ਜਗਤਨ ਵੇਦ, ਸੁਣੇ ਸਾਸ ਸਮ੍ਰਿਤ ਵੇਦ,
0: ਨਾਨਕ ਭਗਤਾ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ,
1: ਸਤ ਸੰਤੋਖ ਗਿਆਨ, ਸੁਣੇ ਅਸੰਗ ਕਾ ਇਸਨਾਨ,
0: ਸੁਣੇ ਪੜ ਪੜ ਪਾਵੈ ਮਾਨ, ਸੁਣੇ ਲਾਗੈ ਸਹਿਜ ਧਿਆਨ,
1: ਭਗਤਾ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ,
0: ਸੁਣੇ ਸਰਾ ਗੁਣਾ ਕੇ ਗਾਹ, ਸੁਣੇ ਸੇਖ ਪੀਰ ਪਾਤਸ਼ਾਹ, ਨਾਨਕ ਭਗਤਾ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ,
1: ਚੋਟਾ ਨਾ ਖਾਏ, ਮੰਨੇ ਜਮ ਕੇ ਸਾਥ ਨਾ ਜਾਏ,
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ,
1: ਪਾਏ ਮੰਨੇ ਪਸਿਆ ਪਰਗਟ ਜਾਏ,
0: ਮੰਨੈ ਮਾਗ ਨ ਚੱਲੈ ਪੰਥ, ਮੰਨੈ ਧਰਮ ਸਿੱਧ

0: ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕਿਤਾ ਪਸਾਓ ਇੱਕੋ ਕੁਆਵ ਤਿਸਤੇ ਹੋਏ ਲਖ
1: ਦਰਿਆਓ
0: ਜੋ ਤੁਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਸੂਰਮੁਖ ਭਕ ਸਾਰ ਅਸੰਖ ਮੋਲ ਲਿਵ ਲਾਏ ਤਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਨਿੰਦਕ ਸਿਰ ਕਰ

0: ਜੋ ਤੁਧ ਭਾਵੈ ਸਾਈ ਭਲੀ ਕਰ, ਤੂੰ ਸਦਾ ਸਲਾਮਤ ਨਿਰੰਕਾਰ। ਮੋਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਹੋ
1: ਧੋਏ,
0: ਉਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ
1: ਜਾਹੋ।
0: ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ।

ਸਹਿਸ ਠਾਰਹਿ ਕਹਿਣ ਕਤੇਬਾ ਸੁਲੂ ਇਕ ਧਾਤ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਨਦੀਆ ਤੈ ਵਾਹਾ ਪਵੈ ਸਮੁੰਦ ਨਾ ਜਾਣੀਐ ਹੈ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੁਨਾ ਵਿਸਰੈ ਹੈ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਕਾਰਨ ਕੀਤੇ ਬਿਲਲਾ

0: सके कोई।
1: जे को खाए का आखन पाए ओ जाने जीतिया मोह खाए। ਜਿਸਨੂੰ ਬਖਸ਼ੇ ਸਿਫਤ ਸਾਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਆਵੈ ਮੁੱਲ ਲੈ ਜਾਹੇ ਮੁੱਲ ਭਾਏ ਮੁੱਲ ਸਮਾਹੇ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰ।

ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉੱਠ ਉੱਠ ਜਾਹੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਮੈਂ ਸਰਬ ਸੰਭਾਲੇ ਕੀਤੇ ਰਾਗ ਪ੍ਰੀਸਿਓ ਕਹੀਨ ਕੀਤੇ ਗਾਵਨ ਹਾਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੇ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਮੁੰਡਾ ਸੰਤੋਖ ਸਰਮਪਦ ਝੋਲੀ ਧਿਆਨ ਕੀ ਕਰੇ ਬੇਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦਾ ਭੰਡਾਰਨ ਘਟ ਘਟ ਵਾਜੇ ਨਾਦ।

ਹਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲਖ ਹੋਹੇ ਲਖ ਹੋਵੈ ਲਖ ਵੀਸ ਇਹ ਤ੍ਰਾਹਿ ਪਤ ਪਵੜੀਆ ਚੜੀਐ ਹੋਏ ਇਕੀਸ ਨਾਨਕ ਨਦਰੀ ਪਾਈਐ।

0: ਸਭਨਾ ਜਗੀ ਤੇ ਸੰਸਾਰ
1: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ
0: ਪਾਣੀ ਅਗਨੀ ਪਾਤਾਲ
1: ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀਵ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਜਿਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਖੋ ਕਰਮ ਕੇਤੇ ਪਰਮੇ ਘਾੜਤ ਘੜੀਐ ਰੂਪ ਰੰਗ ਕੇਵੇਸ ਕੇਤੇ ਇੰਦ ਚੰਦ ਸੂਰ ਕੇਤੇ

0: ਨਰਿੰਦਰ
1: ਹਿਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਅਨੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਤਿਥੈ ਜੋਧ ਮਹਾਮਲ ਸੂਰ ਤਿਨ ਮਹਿ ਰਾਮ ਰਹਿਆ।

0: ਪ੍ਰੇਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ ਚੱਕਰ ਚਿੰਨ ਅਰ ਬਰਨਜਾਤ ਅਰਪਾਤ।

సదా సచిదానంద సర్వం పర్ణాసి సదా సచిదా బుద్ధి

केसर वत्र मान केसर वत्र इंद्र केसर वत्र चंद्र।

0: ਸਤਿਗੁਰੂ ਮੈਂ ਪਾਇਆ।
1: ਹੇ ਮਨ ਮੇਰਿਆ ਤੂੰ ਸਦਾ ਰੋਹਰ ਨਾਲੇ,
0: ਨਾਲੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ,
1: ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ।
0: ਗੱਲਾਂ ਸਮਰਥ ਸਵਾਮੀ ਸੋ ਕਿਉਂ

0: ਸਾਜੇ ਸਬਦ ਕਨੇਰੇ
1: ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ
0: ਸਾਚਾ ਨਾਮ ਮੇਰਾ ਆਧਾਰੋ
1: ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
0: ਦਸਾਂ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ
1: ਸਦਾ ਗੁਰਬਾਨ ਕਿਤਾ ਗੁਰ ਬਿਟੋ ਜਿਸ ਦੀਆਂ ਇਹ ਵਡਿਆਈਆਂ
0: ਕਹੇ ਨਾਨਕ ਸੁਣੋ ਸੰਤੋ ਸਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
1: ਵਾਜੇ ਪੰਜ ਸ਼ਬਦ ਕਰਸ ਪਾਗੈ ਕਰਸ ਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆਂ
0: ਪੰਜ ਦੂਤ ਦਵਸ ਗੀਤੇ ਕਾਲ ਕੰਟਕ ਮਾਰਿਆ
1: ਤੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕੇ ਲਾਗੇ
0: ਕਹੇ ਨਾਨਕ ਤੈ ਸੁਖੋ ਵਾਤ ਕਰ ਅਨੰਦ ਵਾਜੇ
1: ਸਾਚੀ ਲਿਵੈ ਬਿਨ ਦੇ ਨਿਮਾਨੀ ਦੇ ਨਿਮਾਨੀ ਲਿਵੈ ਵਾਜੋ ਕਿਆ ਕਰੇ ਵਿਚਾਰੀਆਂ
0: ਦੁਰਵਾਸ ਸਮਰਥ ਹੋਏ ਨਾਹੀ ਕਿਰਪਾ ਕਰ ਬਨਵਾਰਿਆ
1: ਕਿਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ
0: ਕਹੇ ਨਾਨਕ ਲਿਵੈ ਵਾਜੋ ਕਿਆ ਕਰੇ ਵਿਚਾਰਿਆ
1: ਆਨੰਦ ਆਨੰਦ ਸਭ ਆਨੰਦ ਆਨੰਦ ਸਭ ਤੇ ਕੋ ਹੈ ਆਨੰਦ ਗੁਰੂ ਤੇ ਜਾਣਿਆ
0: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਰ ਕਿਰਪਾ ਤਿਲ ਵਿਕਟੇ ਗਿਆਨ ਅੰਜਨ ਸਾਰਿਆ
0: ਅਨੋ ਜਿਨ ਕਾ ਮੋਹ ਟੁੱਟਾ ਤਿਨ ਕਾ ਸਭ ਸੱਚੇ ਸਵਾਰਿਆ
1: ਕਹਿ ਨਾਨਕ ਕਿਉ ਨੰਗ ਹੈ ਆਨੰਦ ਗੁਰ ਤੇ ਜਾਣਿਆ
0: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ
1: ਪਾਵੇ ਤਾ ਸੋ ਜੰਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰੇ
0: ਇੱਕ ਵਾਰ ਮੂਲੇ ਫਿਰੇ ਦੇ ਦਿਸ ਨਾਮ ਲਾਗ ਸਵਾਰਿਆ
1: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਪਾ ਨਾ ਪਾਵੇ
0: ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ
1: ਆਵੋ ਸੰਤ ਪਿਆਰੇ ਹੋ ਕਥ ਕੀ ਕਰੇ ਕਹਾਣੀ
0: ਕਰੇ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈਏ
1: ਤਨ ਮਨ ਤਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈਏ
0: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ
1: ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ
0: ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ
1: ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ
0: ਇਹ ਮਾਇਆ ਮੋਹਣੀ ਜਿਨੇ ਪਰਮ ਬੁਲਾਇਆ
1: ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿੰਠ ਗੋਲੀ ਪਾਈਆ
0: ਗੁਰਬਾਣ ਕੀਤਾ ਦਿਸੇ ਮਿਟੋ ਜਿਨਮੋ ਮਿਟਾ ਲਾਇਆ
1: ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ
0: ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
2: ਇਹੋ ਕੁਟੰਬ ਤੁਝੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ
0: ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤਲਾਈਏ।

ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੁ ਨ ਜਾਣੀ ਕਹੇ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਸ਼ਬਦ ਤਾਂ ਜਿਤ ਮਨ ਲਾਗਾ ਇਹ ਹੋ ਅਸਮਾਓ।

मात पिता हम बारिक तुम्हारी कृपा में कोई न जाने तुम्हरा ऊंचे ते ऊंचा भगवन सगल समग्री तुमरे सूत्र तारी तुम ते हो सो तुम्हारी गात मेत तुम ही नानक दास बोलो जी वाहिगुरु एक ओंकार श्री वाहिगुरु जी की फतेह श्री भगौती जी सहाय वार श्री भगौती जी की पातशाही दसवीं प्रथम भगौती सिमर कै गुरु नानक लई त्याय फिरंगद गुरु ते अमरदास रामदासें उई सहाय अर्जुन हर गोबिंद नौ सिमरो श्री हर राय श्री हर कृष्ण त्याई जिस डिठे सब दुख जाए तेग बहादुर सिमरे है घर नौने दे आवै ताए सब थाई होए सहाय दसवां पातशाह श्री गुरु गोबिंद सिंह साहिब जी सब थाई होए सहाय दसां पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी पंजां प्यारियां चौं साहिबजादियां चालियां मुक्तियां हठियां जपियां तपियां जिन्हां नाम जपिया वंड छकिया देख चलाई तेग वाही देख के अंडिठ कीता तिन्हां प्यारियां सचियारियां दी कमाई दा ध्यान करके खालसा जी बोलो जी जिन्हां सिंघां सिंघणियां ने धर्म हेत सीस दिते बन बन कटाए खोपरियां लोहाइयां चरखियां ते चढ़े आरियां नाल चराए गए गुरुद्वारियां दी सेवा लई कुरबानियां कीतियां धर्म नहीं हारिया सिखी किसां सवासां नाल निभाही तिन्हां दी कमाई दा ध्यान करके खालसा जी बोलो जी पंजां तख्तां सरबत गुरुद्वारियां दा ध्यान करके बोलो जी ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾ ਹੈ ਦੇਗ ਟੇਗ ਫਤਿਹ ਬਿਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ ਨੌਵੇਂ ਪਾਤਸ਼ਾਹ ਜੀਓ ਆਪ ਜੀ ਦੇ ਸਲੋਕਾਂ ਦੇ ਜਾਪ ਹੋਏ ਸਤਿਗੁਰੂ ਅੰਮ੍ਰਿਤ ਵੇਲੇ ਸਮੂਹ ਸੰਗਤਾਂ ਵੱਲੋਂ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਨਾਮ ਸਿਮਰਨ ਅਭਿਆਸ ਸਮੂਹ ਟਹਿਲੀਆਂ ਵੱਲੋਂ ਸਵਾਈਆਂ ਦੇ ਜਾਪ ਹੋਏ ਗੁਰਬਾਣੀ ਪੜ੍ਹਦਿਆਂ ਆਪ ਜੀ ਦੇ ਸਨਮੁਖ ਵਿਚਰਦਿਆਂ ਤੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਪਰਿਵਾਰ ਸਤਿਗੁਰੂ ਜੀ ਸਰਦਾਰ ਸੁਰਿੰਦਰ ਸਿੰਘ ਤਥਾ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਗੁਰਸਿੱਖੀ ਸਿੱਧ ਭਰੋਸਾ ਬਖਸ਼ਣਾ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ
ਸਰਦਾਰ ਰੇਸ਼ਮ ਸਿੰਘ ਤਿਨ੍ਹਾਂ ਦੇ ਪਰਿਵਾਰ ਵੱਲੋਂ ਆਪ ਜੀ ਦੇ ਸਥਾਨਾਂ 'ਤੇ ਦੇਗ ਸੇਵਾ, ਉਪਰੰਤ ਸਰਦਾਰ ਤੇਗ ਗੁਰਵੀਰ ਸਿੰਘ ਤਿਨ੍ਹਾਂ ਦੀ ਤੰਦਰੁਸਤੀ ਵਾਸਤੇ ਅਤੇ ਗੁਰਈਸ਼ਰ ਸਿੰਘ 12ਵੀਂ ਕਲਾਸ ਦੇ ਪੇਪਰਾਂ ਵਿੱਚ ਕਾਮਯਾਬੀ ਵਾਸਤੇ ਅਰਦਾਸ ਬੇਨਤੀ। ਸਤਿਗੁਰੂ ਜੀ ਆਪ ਜੀ ਦੇ ਸਥਾਨਾਂ 'ਤੇ ਦੋਨਾਂ ਪਰਿਵਾਰਾਂ ਵੱਲੋਂ ਦੇਗ ਸੇਵਾ ਪ੍ਰਾਪਤ ਕੀਤੀ ਪਾਤਸ਼ਾਹ ਦੀ ਕਿਰਪਾਲਤਾ ਕਰਨੀ, ਸ਼ੁਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਭਾਈ ਗੁਰਨੀਤ ਸਿੰਘ ਤਿਨ੍ਹਾਂ ਨੂੰ ਗੁਰਸਿੱਖੀ ਸਿਦਕ ਭਰੋਸਾ ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ, ਆਪਣੇ ਦਰਕਰ ਦੀਆਂ ਸੇਵਾਵਾਂ ਬਖਸ਼ਣੀਆਂ। ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਤੰਦਰੁਸਤੀਆਂ ਬਖਸ਼ੋ, ਕਰੋ ਕਿਰਪਾ। ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਜੀਅੜਾ ਅਗਨ ਬਰਾਬਰ ਤਪੈ

ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ।

ਵਿਣ ਨਾਵੈ ਸਭ ਭਰਮ ਦੇ ਨਿਤ ਜਗ ਤੋਟਾ ਸਹਿਸਾਰ।

नित जग टोटा सहसार मन मुख कर्म कुमावणे।

सहजे जागे सहजे सोवे गुरमुख अन दिन उस्तत होवे।

ਕੀ ਫਤਿਹ। ਸਲੋਕ ਮਹੱਲਾ ਤੀਜਾ।

ਅਵਣੇ ਹਉਮੈ ਅੰਧ ਗੁਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੇ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਬਖਸ਼ਿਸ਼ ਕੀਤੀਆਂ ਹਨ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੁੰਦੇ ਹਨ, ਤਿਨ੍ਹਾਂ ਵਿੱਚ ਵੀ ਆਪ ਜੀ ਜ਼ਰੂਰ ਹਾਜ਼ਰੀ ਭਰਿਆ ਕਰੋ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਸੋਮਵਾਰ ਤੋਂ ਜੋ ਸ਼ਾਮ ਦਾ ਸਮਾਂ ਹੈ ਸੋਧਾ ਰਹਿਰਾ ਸਾਹਿਬ ਜੀ ਦਾ, ਉਹਦੇ

ਵਿੱਚ ਅੱਧੇ ਘੰਟੇ ਦੀ ਤਬਦੀਲੀ ਕੀਤੀ ਗਈ ਹੈ। ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਜਿਹੜੇ ਸਨ, ਸੋਦਰ ਚੌਂਕੀ 5 ਵਜੇ ਆਰੰਭ ਹੁੰਦੀ ਸੀ, ਹੁਣ 5:30 ਵਜੇ ਸੋਦਰ ਰਹਿਰਾਜ ਸਾਹਿਬ ਜੀ ਦੀ ਚੌਂਕੀ ਆਰੰਭ ਹੋਇਆ ਕਰੇਗੀ ਔਰ ਤਕਰੀਬਨ 6:45 ਵਜੇ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ 6:45 ਤੋਂ ਲੈ ਕੇ 6:15 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਇਆ ਕਰਨ, ਸੋਦਰ ਰਹਿਰਾਜ ਸਾਹਿਬ ਜੀ ਦੇ ਜਾਪ ਹੋਇਆ ਕਰਨਗੇ। ਉਸ ਤੋਂ ਉਪਰੰਤ 6:15 ਵਜੇ ਤੋਂ ਲੈ ਕੇ 7 ਵਜੇ ਤੱਕ ਗੁਰਸ਼ਬਦ ਵਿਚਾਰ ਕਥਾ ਵਿਚਾਰਾਂ ਹੋਇਆ ਕਰਨਗੀਆਂ ਅਤੇ 7 ਵਜੇ ਤੋਂ ਲੈ ਕੇ 7:45 ਵਜੇ ਤੱਕ ਗੁਰਬਾਣੀ ਕੀਰਤਨ ਹੋਇਆ ਕਰਨਗੇ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਨੋਟ ਕਰਨ ਦੀ ਕਿਰਪਾਲਤਾ ਕਰਨੀ ਜੀ। ਕੱਲ੍ਹ ਤੋਂ ਇਹ ਸਮਾਂ ਜਿਹੜਾ ਹੈ ਉਹ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ ਤੋਂ ਲਾਗੂ ਹੋਵੇਗਾ। ਆਪ ਜੀ ਨੇ ਕਿਰਪਾਲਤਾ ਕਰਕੇ ਨੋਟ ਕਰਨ ਦੀ ਜਿਹੜੀ ਹੈ ਔਰ ਉਹ ਬੇਨਤੀ ਪ੍ਰਵਾਨ ਕਰਨੀ ਔਰ ਨਾਲ ਹੀ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 17 ਤਰੀਕ ਨੂੰ ਜੋ ਕੱਤਕ ਦੀ ਸੰਗਰਾਂਦ ਹੈ ਆਪ ਜੀ ਨੇ ਨੋਟ ਕਰਨਾ ਜੀ। ਆਓ ਹੁਣ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਆਸਾ ਜੀ ਦੀ ਵਾਰ ਦੇ ਰੂਪ ਦੇ ਵਿੱਚ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਦਿਸੈ ਕੁਦਰਤ ਸੁਣਿਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀਆਂ ਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਤੇਬਾਂ ਕੁਦਰਤ ਸਰਵੀਚਾਰ ਕੁਦਰਤ ਖਾਣਾ ਪੀਣਾ

ਲਿਖ ਲਿਖ ਪੜਿਆ ਤੇ ਤਾਂ ਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸੋ ਵੇ ਜੀ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਬਸਤਰ ਨਾ ਪੈ ਰਿਹਾ।

ਮੜੀ ਮਸਾਣੀ ਅੰਤ ਨਾ ਜਾਣੇ ਫਿਰ ਪਛਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ। ਨਾਨਕ ਨਦਰ ਕਰੇ ਸੋ ਪਾਏ, ਆ ਸੰਦੇਸ ਤੇ ਨੇ ਕੇਵਲ ਹਮੇ ਸ਼ਬਦ ਜਲਾਏ ਪੌੜੀ।

ਸੱਚ ਤਾਂ ਪ੍ਰਜਾਣੀਆਂ ਜਾਰੀ ਦੇ ਸੱਚਾ ਹੋਏ, ਕੂੜ ਕੀ ਮਾਲੀ ਉਤਰਿਆ ਤਨ ਕਰੇ ਅੱਛਾ ਧੋਏ। ਸੱਚ ਤਾਂ ਪ੍ਰਜਾਣੀਆਂ ਜਾਂ ਸੱਚ ਧਰੇ ਪਿਆਰ।

ਸਤਿਗੁਰਾਂ ਦੀ ਸਾਜੀ ਨੂੰ ਜੀ ਗੁਰੂ ਰੂਪ ਕਰੋ ਪਿਆਰੇ ਸਤਸੰਗ ਜੀ ਇਤਨੀ ਸੇਵਾ ਪ੍ਰਵਾਨ ਕਰਨੀ ਜੀ ਦਾਸਰਿਆਂ ਤੋਂ ਸ੍ਰੀ ਆਸਾ ਜੀ ਕਈ ਵਾਰ ਕੇ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਸਤਿਗੁਰੂ ਜੀ ਅਤੇ ਸਤਸੰਗ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਓ ਅਗਲੇਰੇ ਸ਼ੰਤ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਤਿੰਨਾਂ ਦੇ ਜੱਥੇ ਪਾਸੋਂ ਸਰਵਣ ਕਰੀਏ ਜੀ। ਦਾਸਰਿਆਂ ਨੂੰ ਦਿਓ ਸੀਸ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੁਖ ਝੂਠ ਵੀ ਭੁੱਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰੰ ਗਲਮਾਲਾ ਤਿਲਕ ਲਿਲਾਟ ਦੋਏ ਧੋਤੀ ਬਸਤਰ ਕਪਾਟ ਜੇ ਜਾਣਸ ਬਰਮੰ ਕਰਮੰ ਸਭ ਫੋਕੜ ਨਿਸ਼ਚੋ ਕਰਮੰ ਕਹੋ ਨਾਨਕ ਨਿਚੁਤਿ ਆਵੇ।

ਦਿਆਲ ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਮਾਣਤਾ ਖਸਮੇ ਕਾ ਮਹਿਲ ਪਾਏ ਸੀ, ਖਸਮੇ ਭਾਵੇ ਸੋ ਕਰੇ ਮਨੁ ਚੰਦ।

ਤੇੜ ਧੋਤੀ ਖਖਾਈ ਅਤਸ਼ੂਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ਾਲੇ ਪੂਜੇ ਪੁਰਾਣ ਅਪਾਖਿਆ ਕਕੂਠਾ ਵੱਖਰਾ ਖਾਣਾ ਚੌਂਕੀ ਉੱਪਰ ਕਿਸੇ ਨੇ ਜਾਣਾ ਦੇਖਿਆ ਚੌਕਾ ਕੱਢੀ ਕਾਰ ਉੱਪਰ ਐ ਬੈਠੇ ਕੁੜਿਆਰ ਮਤ ਪਿਟੈ ਵੇ ਮਤ ਪਿਟੈ ਇਹਨ ਸਾਡਾ ਫਿਟੈ ਤਨ ਫਿਟੈ ਫੇੜ ਕਰੀਨ ਮਨ ਜੁਠੈ ਚੁਲੀ ਭਰੇ ਕਹੋ ਨਾਨਕ ਸਸਤੀ ਆਈ ਐ ਸੁੱਚ ਹੋਵੇ ਤਾਂ ਸੱਚ ਪਏ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਧਿਆਵੈ ਤਾਏ ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਹਨਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬੰਦ ਬੰਦ ਕਚਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਤਨਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁੱਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨਿਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ। ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਧਾਨ ਨਿਓਟਿਆਂ ਦੀ ਓੜ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰੂ ਜੀ ਆਪ ਜੀਓ ਨੇ ਅਪਾਰ ਕਿਰਪਾ ਬਖਸ਼ਿਸ਼ ਮੈਂ ਰਮਤ ਕੀਤੀ। ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਦੀਵਾਨਾਂ ਦੇ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਕੀ ਵਾਰ ਕੇ ਕੀਰਤਨ ਹੋਏ ਛੇ ਪੌੜੀਆਂ ਅਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਸਤਿਗੁਰੂ ਜੀ ਸਮੁੱਚੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਅਗਾਂਹ ਤੋਂ ਸਮਤ ਬਖਸ਼ਣੀ। ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕੀਤੇ। ਸਤਿਗੁਰੂ ਜੀ ਕਿਰਪਾ ਕਰਨੀ ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ ਸਭਨਾਂ ਨੂੰ ਨੇਮ ਅਤੇ ਪ੍ਰੇਮ ਦੀ ਦਾਤ ਬਖਸ਼ਣੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਗੁਰਸਿੱਖੀ ਵਾਲਾ ਪਿਆਰ ਬਖਸ਼ਣਾ ਗੁਰੂ ਘਰ ਦੀਆਂ ਹਾਜ਼ਰੀਆਂ ਬਖਸ਼ਣੀਆਂ। ਸਤਿਗੁਰੂ ਜੀ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ। ਸਤਿਗੁਰੂ ਜੀ ਆਪ ਜੀ ਦੇ ਦਰਘਰ ਦੇ ਚਰਨ ਸੇਵਕ ਸਰਦਾਰ ਰੇਸ਼ਮ ਸਿੰਘ ਬੀਬੀ ਲਖਵਿੰਦਰ ਕੌਰ ਤਿੰਨਾਂ ਦੀ ਬੇਟੀ ਤਵਗੁਣ ਕੌਰ ਦੇ ਜਨਮਦਿਨ ਨੂੰ ਮੁੱਖ ਰੱਖਦਿਆਂ ਸਮੂਹ ਪਰਿਵਾਰ ਵੱਲੋਂ ਅੱਜ ਦੀ ਦੇਗ ਦੀ ਸੇਵਾ ਪ੍ਰਾਪਤ ਕੀਤੀ ਗਈ। ਸਤਿਗੁਰੂ ਜੀ ਨਾਲ ਹੀ ਆਪ ਜੀ ਦੇ ਚਰਨਾਂ ਕਮਲਾਂ ਪਾਸ ਆਸਟ੍ਰੇਲੀਆ ਦੀ ਪੀ ਆਰ ਲਈ ਅਰਦਾਸ ਬੇਨਤੀ ਜੋਦੜੀ ਕਰਦੇ ਹਨ। ਸਤਿਗੁਰੂ ਜੀ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਦੀ ਰਸਨਾ ਲਾਇਕ ਹੋਵੇ ਜੋ ਜੀ ਸ਼ਕੇ ਆਪ ਜੀ ਕਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ। ਸਤਿਗੁਰੂ ਜੀ ਕਿਰਪਾ ਕਰਨੀ ਬੇਟੀ ਤਵਗੁਣ ਕੌਰ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ ਲੰਬੀ ਆਰਜਾ ਮਾਤਾ ਪਿਤਾ ਦੇ ਆਗਿਆਕਾਰ ਉੱਚੀ ਵਿੱਦਿਆ ਚੰਗੀ ਸਿਹਤ ਦੀ ਦਾਤ ਬਖਸ਼ਣੀ ਜੀਵਨ ਦੇ ਵਿੱਚ ਕਾਮਯਾਬੀਆਂ ਜੀਵਨ ਦੇ ਵਿੱਚ ਤਰੱਕੀਆਂ ਬਖਸ਼ਣੀਆਂ ਪਰਿਵਾਰ ਦੀਆਂ ਸ਼ੁਭ ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾਂ ਪਾਸ ਹੋਰ ਅਰਦਾਸਾਂ ਬੇਨਤੀਆਂ ਜੋਦੜੀਆਂ ਨੇ। ਸਰਦਾਰ ਇਕਬਾਲ ਸਿੰਘ ਦੀ ਤੰਦਰੁਸਤੀ ਲਈ ਅਰਦਾਸ ਬੇਨਤੀ ਜੋਦੜੀ ਕਰਦੇ ਹਨ। ਕਿਰਪਾ ਕਰਨੀ ਤਿੰਨਾਂ ਨੂੰ ਤੰਦਰੁਸਤੀ ਦੇਹ ਰੋਗਤਾ ਦੀ ਦਾਤਾਂ ਬਖਸ਼ਣੀਆਂ। ਸਤਿਗੁਰੂ ਜੀ ਬੀਬੀ ਗੁਰਪ੍ਰੀਤ ਕੌਰ ਅਸ਼ਵਿੰਦਰ ਕੌਰ ਦੀ ਤੰਦਰੁਸਤੀ ਲਈ ਅਰਦਾਸ। ਸਤਿਗੁਰੂ ਜੀ ਕਿਰਪਾ ਕਰਨੀ ਪਰਿਵਾਰਾਂ ਦੀਆਂ ਸ਼ੁਭ ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ। ਸਭਨਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣੀ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਦੇਹ ਰੁਕਤਾ ਦੀ ਦਾਤ ਬਖਸ਼ਣੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ। ਆਪ ਜੀ ਕਿਰਪਾ ਕਰੋ
ਮਿੱਠੀ ਪਿਆਰੀ ਆਸੀਸ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਹੁਕਮ 'ਤੇ ਚੱਲਣ ਦੀ ਬਲਬੁੱਧ ਸਮਰੱਥਾ ਬਖਸ਼ਣੀ, ਅਖਰ ਵਾਧਾ ਘਾਟਾ ਭੁਲਚੁੱਕ ਮੁਆਫ ਕਰਨੀ, ਸਰਬਾਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਏ ਆਗਿਆ ਭਈ ਅਕਾਲ ਕੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੇ ਸਿਫਤ ਖਸਮ।

ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪ੍ਰਸਾਦ ਸਿੰਘ ਜੀ, ਆਪ ਸਰ ਸੰਗਤਾਂ ਨੇ ਬੜੇ ਹੀ ਪਿਆਰ ਦੇ ਨਾਲ ਬੈਠ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਆਸਾ ਕੀ ਵਾਰ ਦੇ ਕੀਰਤਨ ਸ਼ਰਮ ਕੀਤੇ, ਸਤਿਗੁਰ ਕਿਰਪਾ ਕਰਨ ਸਾਡਾ ਗਾਵਿਆ ਸੁਣੇ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ, ਸਮੁੱਚੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਤਿਗੁਰ ਕਿਰਪਾ ਕਰਨ ਸਮੁੱਚੀਆਂ ਸੰਗਤਾਂ ਨੂੰ ਦਰੋਂ ਕਰੋਂ ਗੁਰਸਿੱਖੀ ਜੀਵਨ ਅਤੇ ਨਾਮ ਬਾਣੀ ਦਾ ਤਾਂ ਬਖਸ਼ਿਸ਼ ਕਰਨ। ਸੋ ਹੁਣ ਕੜਾ ਪ੍ਰਸ਼ਾਦ ਦੇਖ ਵਰਤੇ ਕਿ ਗੁਰੂ ਕੇ ਲੰਗਰ ਤਿਆਰ ਹਨ, ਆਪਸਰ ਸੰਗਤਾਂ ਨੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਆਓ ਰਲ ਕੇ ਕੁਛ ਸਮਾਂ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ, ਸਾਰੀ ਸੰਗਤ ਆਪਣੀ ਹਾਜ਼ਰੀ ਲਵਾਇਓ ਜੀ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਦਿ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ਼੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਭਰ ਏਕੈ, ਨਾਮ ਜਪਤ ਅਗਣਤ ਅਨੇਕੈ। ਵੇਦ ਪ੍ਰਾਣ ਸਿਮਰ ਸੁਧ ਆਖਿਰ ਕੀਨੇ, ਰਾਮ ਨਾਮ ਕੈ ਅਖਰ ਕਿਨਕਾ। ਏਕ ਜਿਹ ਜੀਵ ਸਾਵੈ, ਤਾਂ ਕੀ ਮਹਿਮਾ ਗਨੀ ਨਾਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕੁਨ ਸੰਗ ਮੋਹਿ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਆਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨੌਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸਹਿ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰ ਗਹਿਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਂ ਕੈ ਲਾਗੂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੂਚਾ। ਪ੍ਰਭ ਕੈ ਸਿਮਰਨ ਤਿਸ਼ਨਾ ਬੂਝੈ, ਪ੍ਰਭ ਕੈ ਸਿਮਰਨ ਸਭ ਕੇ ਸੁਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹਿ ਸਮਾਏ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕਉ ਸਿਮਰੈ ਸੇ ਤਨਵੰਤੇ, ਪ੍ਰਭ ਕਉ ਸਿਮਰੈ ਸੇ ਤਨਵੰਤੇ। ਪ੍ਰਭ ਕਉ ਸਿਮਰੈ ਸੇ ਜਨ ਪਰਵਾਨ, ਪ੍ਰਭ ਕਉ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕਉ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕਉ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕਉ ਸਿਮਰੈ ਸੇ ਸੁਖਵਾਸੀ, ਪ੍ਰਭ ਕਉ ਸਿਮਰੈ ਸਦਾ ਬਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕਉ ਸਿਮਰੈ ਸੇ ਪਰਉਪਕਾਰੀ, ਪ੍ਰਭ ਕਉ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕਉ ਸਿਮਰੈ ਸੇ ਮੁਖ ਸੁਹਾਵੈ, ਪ੍ਰਭ ਕਉ ਸਿਮਰੈ ਤਿਨ ਸੂਖ ਵਿਹਾਵੈ। ਪ੍ਰਭ ਕਉ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕਉ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕਉ ਸਿਮਰੈ ਤਿਨ ਅੰਧਕ ਹਨੇਰੇ, ਪ੍ਰਭ ਕਉ ਸਿਮਰੈ ਬਸੇ ਹਾ ਨੇਰੇ। ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ। ਪ੍ਰਭ ਕੈ ਸਿਮਰਨ ਨਿਹਚਲਾਸਨ, ਪ੍ਰਭ ਕੈ ਸਿਮਰਨ ਕਮਲ ਭਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ। ਸਿਮਰੈ ਸੇ ਜਨ ਜਿਨ ਕੋ ਪ੍ਰਭ ਮਇਆ, ਨਾਨਕ ਤਿਨ ਜਨ ਸਰਨੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਪਾਏ। ਹਰ ਸਿਮਰਨ ਭੈ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਹਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨਾ, ਘਟ ਘਟ ਨਾਥ ਅਨਾਥ। ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ। ਜਹਿ ਮਾਤ ਪਿਤਾ ਸੁਤ ਮੀਤ ਨ ਭਾਈ ਮਾਨੂ ਹਾ, ਨਾਮ ਤੇਰੇ ਸੰਗ ਸਹਾਈ। ਜਹਿ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚਲੈ। ਜਹਿ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਕਿਨ ਮਾਹੇ ਉਦਾਰੀ। ਅਨਕ ਪੁਨਹਿ ਚਰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਹਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਰੋਰੀ ਬੰਦ ਨਾ ਪਰੇ, ਹਰ ਕਾ ਨਾਮ ਜਪਤ ਨਿਸਤਰੇ। ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਜਿਹ ਮਾਰਗ ਇਹ ਜਾਤ ਕੇ ਲਾ, ਤੈ ਹਰ ਨਾਮ ਸੰਗ ਹੋ ਤੁਸੁਹੇ ਲਾਇ। ਸਾ ਨਾ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤੈ ਪਾਰ ਪਰਾਹੀ। ਅਨਕ ਬਿਗਨ ਜਾਇ ਸੰਘਾਰੇ, ਹਰ ਕਾ ਨਾਮ ਤਤਕਾਲ ਉਦਾਰੈ।
ਅਨਕ ਜੋਨ ਜਨਮੈ ਮਰਜਾਮ ਨਾਮ ਜਪਤ ਪਾਵੈ ਬਿਸ਼ਰਾਮ ਹੋ ਮੈਲਾ ਮਲ ਕਬੂ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜਿਹ ਮਾਰ ਕੇ ਗਨੇ ਜਾਏ ਨ ਕੋਸਾ ਹਰ ਕਾ ਨਾਮ ਮੂਹਾਂ ਸੰਗ ਤੋਸਾ ਜੈ ਪੈਂਡੈ ਮੈਂ ਅੰਧ ਗਵਾਰਾ ਹਰ ਕਾ ਨਾਮ ਸੰਗ ਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤਹਿ ਨਾਲ ਪਛਾਨੂ ਜਹ ਮਹਾਂ ਭਿਆਨ ਤਪਤ ਬਹੁ ਘਾਮ ਤੈ ਹਰ ਕੇ ਨਾਮ ਕੀ ਤੁਮ ਪਰਸ਼ਾਮ ਜਹ ਤ੍ਰਿਕਾ ਮੰਦੋ ਜਹ ਕਰ ਕਹਿ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਕੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕਹਿ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਕਤ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਕੈ ਨਾਨਕ ਜਨ ਕੈ ਬਿਰਤ ਬਵੇ ਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਧਨ ਜਨ ਕੁਆ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਕੇਤੇ ਤਰੈ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਤਾ ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਬੜਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕਛੁ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਘਟ ਸ਼ਾਸਤਰ ਸਿਮਰਤ ਵਿਗਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਦੇ ਪਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ ਸਰੀਰ ਕਟਾਏ ਹੋ ਮੈਂ ਘਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰਿਥਵੀ ਪਿਰੈ ਚਿਰ ਜੀਵੈ ਮਹਾ ਉਦਾਸ ਬਿਸਰ ਥੀਵੈ ਅਗਨ ਮਾਹੇ ਹੋਮਤ ਪ੍ਰਾਨ ਕਨ ਕਸ਼ਭ ਹੈਵਰ ਭੂਮ ਦਾਨ ਨਿਉਲੀ ਕਰਮ ਕਰੈ ਵਾਸਣ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤੁਪੀ ਹੋਮੈ ਮਹਿਲ ਨਾ ਜਾਵੈ ਹਰ ਕੇ ਨਾਮ ਸੰਸਰਕਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰ ਦੇ ਛੁਟੈ ਗਰਭ ਗਮਾਨਾ ਮਨ ਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਧਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬਹੂ ਨਾ ਵਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸ਼ੁੱਧ ਕਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਗ ਨਹੀਂ ਬੂਜੈ ਕੋਟ ਪਾਪ ਦਰਗਹਿ ਨੀਸੀ ਜੈ ਛੂਟ ਸਨਾਹੀ ਉਬ ਪਿਆਲ ਮੋਹੇ ਵਿਆਪੈ ਮਾਇਆ।

ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ ਜਾਂ ਕਾ ਮਨ ਹੋਏ ਸਗਲ ਕਿਰੇਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸਿਸ਼ਟ ਸਾਜਨਾ ਸੁਖ ਦੁੱਖ ਜਨ ਸਮਦਿਸ਼ ਤੇ ਤਾ ਨਾਨਕ ਪਾ ਪੁੰਨ ਨਹੀਂ ਲੇਪਾ ਨਿਰਧਨ ਕਉ ਧਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸਵਾਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਲ ਜਾਨੂ ਆਪੇ ਆਪਨ ਸੰਗਾ ਪ੍ਰਭ ਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਕਟ ਵਸੇ ਹਰ ਨਾਮ ਸਲੋਕ ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਤਾਨੀ ਜਿਨ ਤੂੰ ਸਾਸ ਵਾਰ ਸ਼ਿੰਗਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਉ ਪ੍ਰਸਾਦ ਚੈਨ ਮੁਖ ਪਿਆਉ ਬੈਠਕੋ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤਉ ਨਾਨਕ ਸੀ ਜੈ ਜਿਹੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਮੰਤਾ ਸੰਗ ਹਸੈ ਜਿਹ ਪ੍ਰਸਾਦ ਪੀਵੈ ਸ਼ੀਤਲ ਜਲਾ ਸੁਖਦਾਈ ਪਵਨ ਪਾਵਕ ਮੁੱਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਨੇਨੇ ਹਸਤ ਪਾਵ ਕਰ ਨਿਤ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੁੜੰਦ ਵਿਆਪੈ ਨਾਨਕ ਕਾਢ ਲਿਓ ਪ੍ਰਭ ਆਪੇ ਆਦਿ ਅੰਤ ਜੋ ਰਾਖਣ ਹਾਰ ਤਿਸਿਓ ਪ੍ਰੀਤ ਨ ਕਰੇ ਗਵਾਰ ਜਾਂ ਕੀ ਸੇਵਾ ਨਵ ਨਿਧ ਪਾਵੈ ਤਾਂ ਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੋ ਅੰਦਾ ਜਾਨ ਅੰਦੂਰੇ ਜਾਂ ਕੀ ਟਹਿਲ ਪਾਵੇ ਦਰਗਾ ਮਾਨਤ ਸਹਿਬ ਸਾਰੇ ਮੁਗਦ ਜਾਨ ਸਦਾ ਸਦਾ ਹਿ ਭੁੱਲਣ ਹਾਰ ਨਾਨਕ ਰਾਖਣ ਹਾਰ ਪਾਰ ਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਚੋਟ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪੋ ਤਾਰੇ ਤੋਏ ਗਰਦ ਵਿਪਰੀਤ ਭਸਮ ਸੰਗ ਹੋਏ ਅੰਧ ਗੁਪ ਮੈਂ ਪਤਿਤ ਬਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਪਸ ਨਾਹੀ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਰ ਤਨ ਸਵਾ ਗਲ ਪਾਤਰ ਕੈਸੇ ਤਰੇ ਥਾ ਜਾ ਕੇ ਅੰਤਰ ਵਸੇ ਭਰਾ ਬਾਪ ਨਾਨਕ ਦੇ ਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੇ ਕਰ ਗੇ ਲਿਹੁੜ ਨਿਭਾਵੈ ਕਹਾਂ ਬੁਝਾਰਤ ਬੂਝੈ ਡੋਰਾ ਨਿਸ ਕਹੀਏ ਤੋ ਸਮਝੇ ਭੋਰਾ ਕਹਾਂ ਵਿਸਨ ਪਦ ਗਾਵੇ ਗੁੰਗ ਜਤਨ ਕਰੇ ਤੋ ਆਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਅਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੇ ਨਾ ਚੀਤ ਜੋ ਬੈ ਰਾਜ ਤਾਂ ਸਿਓ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਵਸੇ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੇ ਪ੍ਰਤੀਤ ਕਾਲ ਨਾ ਵੈ ਮੂੜੈ ਚੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਏ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਹਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਚੋਟ ਕੈ ਲਾਗੇ ਅੰਸਵਾਏ ਨਾਨਕ ਕਹੂੰ ਨਾ ਸੀ ਜਈ ਬਿਨ ਨਾ ਮੈਂ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੇ ਇੱਕ ਵਸਤ ਕਾਰਨ ਬਿਖੋਟ ਗਵਾਵੇ ਇੱਕ ਭੀ ਨਾ ਦੇ ਦਸ ਪੀਹਰ ਲੈ ਤੋ ਮੂੜਾ ਕੋ ਕਾਂ ਕਰੇ ਜਿਸ ਤੱਕ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਮੀਟਾ ਸਰਬ ਸੋਖ ਤਾਹੂ ਮਨ ਮੁਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਗੰਤ ਛਾਪਨੀ ਦੇ ਰਾਸ ਖਾਤ ਭੀਤ ਬਰ ਤੇਨ ਦੋ ਲਾਸ ਆਪਣੀ ਅਮਾਨ ਕਸ਼ ਬਹੁਰ ਸ਼ਾ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਸਕਾ ਵਿਸ਼ਵਾਸ ਨ ਹੋਵੇ ਜਿਸ ਕੀ ਵਸਤ ਤਿਸ ਆਗੈ ਰਾਖੈ ਪ੍ਰਭ

0: ਦੀ ਆਗਿਆ ਮਾਨੈ ਮਾਤੇ ਉਸ ਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ। ਅਨਕ ਭਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੀਤ ਬਿਰਖ ਕੀ ਛਾਇਆ ਸਿਉਂ ਰੰਗ ਲਾਵੇ ਉਹ ਬਿਨਸੇ ਮਨ ਪਛਤਾਵੈ। ਜੋ ਦਿਸੈ ਸੋ ਚਾਲਣ ਹਾਰ ਲਪਟ ਰਿਓ ਤੇ ਅੰਧ ਅੰਧਾਰ ਬਟਾਉ ਸਿਉਂ ਜੋ ਲਾਵੇ ਨਿਹ ਤਾਂ ਕੋ ਹੱਥ ਨਾ ਬਹਿ ਕੇ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ। ਮਿੱਥਿਆ ਧਨ ਧਨ ਕੁਟੰਬ ਸਵਾਇਆ ਮਿੱਥਿਆ ਹੋਮੈ ਮਮਤਾ ਮਾਇਆ। ਮਿੱਥਿਆ ਰਾਜੂਬਨ ਧਨ ਮਾਲ ਮਿੱਥਿਆ ਕਾਮ ਕ੍ਰੋਧ ਵਿਕਰਾਲ ਮਿੱਥਿਆ ਰਤ ਹਸਤੀ ਅਸ਼ ਵਸਤਰਾ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ। ਮਿੱਥਿਆ ਧਰੁਵ ਮੋਹ ਅਭਿਮਾਨ ਮਿੱਥਿਆ ਆਪ ਸੁਪਰ ਕਰਤ ਗਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ। ਮਿੱਥਿਆ ਸ੍ਰਵਨ ਪਰ ਨਿੰਦਾ ਸੁਨੇ ਮਿੱਥਿਆ ਹਸਤ ਪਰ ਦਰਬ ਕੋ ਹਿਰੈ। ਮਿੱਥਿਆ ਨੇਤਰ ਪਿਕਤ ਪਰਤਰਿਆ ਰੂਪਾਦ ਮਿੱਥਿਆ ਰਸਨਾ ਭੋਜਨ ਨਨ ਸਵਾਦ। ਮਿੱਥਿਆ ਚਰਨ ਪਰ ਬੇਕਾਰ ਕੋ ਧਾਵੈ ਮਿੱਥਿਆ ਮਨ ਪਰ ਲੋਭ ਲਭਾਵੈ। ਮਿੱਥਿਆ ਤਾਂ ਨਹੀਂ ਪਰ ਪੁਕਾਰਾ ਮਿੱਥਿਆ ਬਾਸ ਲੇਤ ਬਿਕਾਰਾ। ਬਿਨ ਬੂਝੈ ਮਿੱਥਿਆ ਸਭ ਭੈ ਸਫਲ ਦੇ ਨਾਨਕ ਹਰ ਹਰ ਨਾਮ ਲਈ ਬਿਰਤੀ ਸਾਚ ਕੀ ਆਰਜਾ ਸਾਚ ਬਿਨਾਂ ਕੇ ਹੋਵ ਸੁੱਚਾ। ਬਿਰਤਾ ਨਾਮ ਬਿਨਾਂ ਤਾਂ ਆਨੰਦ ਮੁਕਾਵਤ ਨਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਮਿਰਤਾ ਬਿਹਾਏ ਮੇਘ ਬਿਨਾਂ ਜੋ ਕੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੈ ਨਿਰਾਰਤ ਦਾਮ। ਧਨ ਧਨ ਤੇ ਜਨ ਜਹ ਕਟ ਵਸਿਓ ਹਰਨਾਉ ਨਾਨਕ ਤਾਂ ਕਹਿ ਬਲ ਬਲ ਜਾਓ। ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੁਣ ਲਾਵਤ। ਜਾਣਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂ ਭੀਨ। ਅਵਰ ਉਪਦੇਸੈ ਆਪ ਨ ਕਰੈ ਆਪਤ ਜਾਪਤ ਜਨਮੈ ਮਰੈ। ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਜੋ ਤੁਮ ਬਾਨੈ ਤਿਨ ਪ੍ਰਭ ਜਾਤਾ ਨਾਨਕ ਕੁਨ ਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਰੱਬ ਸਭ ਜਾਣੇ ਆਪਣਾ ਕੀ ਆਪੇ ਮਾਨੈ। ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਬ ਕਿਸੈ ਬੁਝਾਵਤ ਨੇਰਾ। ਭਾਵ ਸਿਆਣਪ ਸਗਲ ਤੇ ਰਹਿਤ ਸਭ ਕਹਿ ਜਾਣੇ ਆਤਮ ਕੀ ਰਹਿਤ। ਜਿਸ ਭਾਵੈ ਤਿਸ ਲੈ ਲੜ ਲਾਏ ਤਾਂ ਤਨੰਤਰ ਰਿਹਾ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ। ਕਾਮ ਕ੍ਰੋਧ ਅਰ ਲੋਭ ਮੋਹ ਬਿੰਸ ਜਾਇ ਅਹਮੇਵ। ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜਹਿ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਜਹਿ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ। ਜਹਿ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨ ਅੰਦਰ। ਜਹਿ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪੈਰ ਸਿਮਰੋ ਤਿਸ ਰਸਨਾ। ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਯੋਗ। ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆ ਕਤਵਰ ਲਭਾਵੈ। ਜਿਹ ਪ੍ਰਸਾਦ ਸੁਖ ਸੇ ਸੋਈ ਜੈ ਮਨ ਆਠ ਪੈਰ ਤਾਂ ਕਾ ਜਸ ਗਾਵੀ ਜੈ। ਜਿਹ ਪ੍ਰਸਾਦ ਤੁਝ ਸਭ ਕੋ ਮਾਨੈ ਮੁਕ ਤਾਂ ਕੋ ਜਸ ਰਸਨ ਬਖਾਨੈ। ਜਿਹ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ ਨਾਨਕ ਪਾਸੇ ਤੀ ਕਰ ਜਾਵੈ। ਜਿਹ ਪ੍ਰਸਾਦ ਆਰੋ ਕੰਚਨ ਦੇਹੀ ਲਿਵਲਾ ਬੁੱਤ ਸਰਾਮ ਸਨੇਹੀ। ਜਿਹ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ। ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ। ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ। ਜਿਹ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ। ਜਿਹ ਪ੍ਰਸਾਦ ਆ ਭੁੱਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ। ਜਿਹ ਪ੍ਰਸਾਦ ਅਸ਼ਭ ਹਸਤਾ ਸਵਾਰੀ ਮਨ ਤਿਸ ਪ੍ਰਭ ਕੋ ਕਬਹੁ ਨਾ ਵਿਸਾਰੀ। ਜਿਹ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਏ ਪ੍ਰਭ ਆਪਣੇ ਧਰਾ। ਜਿਨ ਤੇਰੀ ਮਨ ਬਣਤ ਬਣਾਈ ਉੱਠਤ ਬੈਠਤ ਸਤ ਸੈ ਧਿਆਈ। ਤਿਸੈ ਧਿਆਏ ਜੋ ਇਕ ਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ। ਜਿਹ ਪ੍ਰਸਾਦ ਕਰੈ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ। ਜਿਹ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜਿਹ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ। ਜਿਹ ਪ੍ਰਸਾਦ ਸੁਨੇ ਕਰਨਾਦ ਜਿਹ ਪ੍ਰਸਾਦ ਪੇਖੇ ਬਿਸਮਾਦ। ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿ ਜੇ ਵਸਨਾ। ਜਿਹ ਪ੍ਰਸਾਦ ਹਸਤ ਕਰ ਚਲੈ ਜਿਹ ਪ੍ਰਸਾਦ ਸੰਪੂਰਨ ਪਲੈ। ਜਿਹ ਪ੍ਰਸਾਦ ਪਰਮ ਗਤ ਪਾਵੈ ਜਿਹ ਪ੍ਰਸਾਦ ਸੁਖ ਸਹਿ ਸਮਾਵੈ। ਐਸਾ ਪ੍ਰਭ ਤਿਆਗ ਅਵਰ ਕਤ ਲਾਗੂ ਗੁਰ ਪ੍ਰਸਾਦ ਨਾਨਕ ਮਨ ਜਾਗੋ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਜੂਰੇ। ਜੇ ਪ੍ਰਸਾਦ ਤੂੰ ਪਾਵੇ ਸਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ। ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ। ਆਪ ਜਪੈ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਬਿਗਾਸ। ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਿਆ ਤੇ ਮਤੋਤਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਾਇਆ ਪੋ ਕਿਛੂ ਨਾ ਕਿਨਹੂ ਲਿਆ। ਜਿਤ ਜਿਤ ਲਾਵੋ ਤਿਤ ਲੱਗੇ ਹਰ ਨਾਥ ਨਾਨਕ ਇਨਕੈ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧ ਕੈ ਸੰਗ ਮੁਖੋ ਜਲ ਹੋਤ ਸਾਧ ਸੰਗ ਮਲ ਸਗਲੀ ਖੋਤ। ਸਾਧ ਕੈ ਸੰਗ ਮਿਟੈ ਬਿਮਾਨ ਸਾਧ ਕੈ ਸੰਗ ਪ੍ਰਗਟੇ ਸੋ ਗਿਆਨ। ਸਾਧ ਕੈ ਸੰਗ ਬੂਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤਨ ਮੇਰਾ। ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕੋ ਪਰ ਜਤਨ। ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਨੀ ਨਾਨਕ ਸਾਧ ਕੀ ਸ਼ੋਭਾ ਪ੍ਰਭ ਮੈਂ ਸਮਾਨੀ। ਸਾਧ ਕੈ ਸੰਗ ਗੋਚਰ ਮਿਲੈ ਸਾਧ ਕੈ ਸੰਗ ਸਦਾ ਪ੍ਰਫੁੱਲੈ। ਸਾਧ ਕੈ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ। ਸਾਧ ਕੈ ਸੰਗ ਨਾ ਕਬਹੂੰ ਸਾਧ ਕੈ ਸੰਗ ਨਾ ਕਤਹੂੰ ਧਾਵੈ। ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ। ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਾ ਮੀਤ ਸਾਧੂ ਕੈ ਸਾ ਮਹਾਪਨੀਤ। ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੈ ਸੰਗ ਨਾ ਵਿੰਗਾ ਪੈਰ। ਸਾਧ ਕੈ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ। ਸਾਧ ਕੈ ਸੰਗ ਨਾ ਹੀ ਹੋ ਤਾਪ ਸਾਧ ਕੈ ਸੰਗ ਤਜੇ ਸਾ ਬਾਪ। ਆਪੇ ਜਾਨੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਾਈ। ਸਾਧ ਕੈ ਸੰਗ ਨਾ ਕਬੂ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸਤ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ। ਸਾਧ ਕੈ ਸੰਗ ਬਸੇ ਥਾਨ ਉੱਚੇ ਸਾਧੂ ਕੈ ਸੰਗ ਮਹਿਲ ਪਹੁੰਚੇ। ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ। ਸਾਧ ਕੈ ਸੰਗ ਸਭ ਕੁੱਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋ ਬਾਸੁਰ ਦੇਵਾ। ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੈ ਸੰਗ ਸਰਬਤਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ। ਸਾਧ ਕੈ ਸੰਗ ਨਹੀਂ ਕਛ ਘਾਲ ਦਰਸ਼ਨ ਭੇਟ ਤੋਤ ਨਿਹਾਲ। ਸਾਧ ਕੈ ਸੰਗ ਕਲੁਕਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ। ਸਾਧ ਕੈ ਸੰਗ ਇਹਾਂ ਹੁਆ ਸੁਹੇਲਾ ਸਾਧ ਸੰਗ ਬਿਛਰਤ ਹਰ ਮੇਲਾ। ਜੋ ਇੱਛੈ ਸੋਈ ਪਲ ਪਾਵੈ ਸਾਧ ਕੈ ਸੰਗ ਨਾ ਬਿਰਤਾ ਜਾਵੈ। ਪਾਰ ਬ੍ਰਹਮ ਸਾਧ ਰਿਧ ਬਸੈ ਨਾਨਕ ਉਦਰੈ ਸਾਧ ਸੁਨ ਰਸੈ। ਸਾਧ ਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਕੈ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ। ਸਾਧ ਕੈ ਸੰਗ ਲੱਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੇਟਾ। ਸਾਧ ਸੰਗ ਭਏ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ। ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ। ਸਾਧ ਕੀ ਮਹਿਮਾ ਵੇਦ ਨਾ ਜਾਣੈ ਜੇ ਤਾ ਸੁਣੇ ਤੇ ਤਾ ਵਿਖਿਆਨੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸ਼ੋਭਾ ਕਾ ਨਾਹੀ ਅੰਤ ਸਾਧ ਕੀ ਸ਼ੋਭਾ ਸਦਾ ਬੇਅੰਤ। ਸਾਧ ਕੀ ਸ਼ੋਭਾ ਊਚ ਤੇ ਉੱਚੀ ਸਾਧ ਕੀ ਸ਼ੋਭਾ ਮੂਚ ਤੇ ਮੂਚੀ। ਸਾਧ ਕੀ ਸ਼ੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਇਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਕ। ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲਪਵਾਨ। ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਸੋਦਾ ਕਹੁ ਖੋਦੈ ਕਹੁ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜਿਉਂ ਪਾਪ ਕਾ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲਾਂ ਲਾਗੇ ਜਲਾ। ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੇ ਧਾਰੂ ਪਰ ਆਕਾਸ। ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ। ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ। ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭੈ ਨਾਨਕ ਜਿਨ ਪ੍ਰਭਾਵ ਕਰੇ। ਬ੍ਰਹਮ ਗਿਆਨੀ ਸਗਲ ਕਿਰੇਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉੱਪਰ ਮਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸ਼ੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸ਼ੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਕਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏ ਕੋ ਪਰਾਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼, ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਮਹਾ, ਬ੍ਰਹਮ ਗਿਆਨੀ ਕੈ ਨਾਹੀਂ ਧੰਦਾ, ਬ੍ਰਹਮ ਗਿਆਨੀ ਲੈ ਧਾਪਤ ਬੰਦਾ, ਬ੍ਰਹਮ ਗਿਆਨੀ ਕੈ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਭਲਾ, ਬ੍ਰਹਮ ਗਿਆਨੀ ਸੰਗ ਸਗਲ ਉਦਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕੈ ਇੱਕੈ ਰੰਗ, ਬ੍ਰਹਮ ਗਿਆਨੀ ਕੈ ਬਸੇ ਪ੍ਰਭ ਸੰਗ, ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹਮੁੱਧ ਤਿਆਗਤ, ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ, ਬ੍ਰਹਮ ਗਿਆਨੀ ਕੈ ਹੋਏ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੇ ਮਹੇਸਰ, ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹੀ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੀ, ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ, ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਕਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀਮਤ ਕੌਣ ਬਕਾਨੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਣੀ ਨਾਨਕ, ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ, ਉਰਤਾਰੈ ਜੋ ਅੰਤਰਨਾਮ, ਸਰਬ ਮੈਂ ਪੇਖੈ ਭਗਵਾਨ, ਨਿਮਕ ਨਿਮਕ ਠਾਕੁਰ ਨਮਸਕਾਰੈ, ਨਾਨਕ ਓ ਪਰਸ ਸਗਲ ਨਿਸਤਾਰੈ, ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤ੍ਰਿਆ ਰੂਪ ਨ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੇ, ਮਨ ਕੀ ਵਾਸ਼ਨਾ ਮਨ ਤੇ ਟਰੈ, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਧੇ ਕੋ ਐਸਾ ਪਰਸ, ਬੈਸ ਨੂੰ ਸੋ ਜਿਸ ਉੱਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੇ ਨਹਿ ਕਰਮ, ਤਿਸ ਬੈਸ ਨੂੰ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਚੈ, ਕੇਵਲ ਭਗਤ ਕੀਰਤਨ ਸੰਗ ਰਾਚੈ,
1: ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜੈ ਅਵਰੈ ਨਾਮ ਜਪਾਵੈ, ਨਾਨਕ ਉਹ ਬੈਸ ਨੂੰ ਪਰਮ ਗਤ ਪਾਵੈ, ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ, ਮਨ ਤੇ ਬਿਨ ਸਹਿ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲਕ ਹੋਵੈ, ਤਿਸ ਭਗਵਤੀ ਕੀ ਮਤੋਤਮ ਹੋਵੈ, ਭਗਵੰਤ ਕੀ ਟਹਿਲ ਕਰੈ ਨਿਤਨੀਤ, ਮੰਤਨ ਅਰਬੈ ਵਿਸ਼ਨ ਪ੍ਰੀਤ, ਹਰ ਕੇ ਚੰਨ ਹਿਰਦੈ ਵਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ, ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮੈ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਫਿਰ ਜੋ ਨਾ ਆਵੈ, ਭੇਦ ਪੁਰਾਣ ਸਿਮਰਤ ਬੂਝੈ ਮੂਲ, ਸੋ ਕਮੈ ਜਾਣੈ ਅਸੂਲ, ਜਾ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਦੇਸੈ, ਬੀਜ ਮੰਤਰ ਸਰਕੋ ਗਿਆਨ, ਚੋ ਵਰਨਾ ਮੈਂ ਜਪੈ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰ ਧਾਰੈ, ਪਸ਼ ਪ੍ਰੇਤ ਮੁਕਤ ਪਾਥਰ ਕੋ ਧਾਰੈ, ਸਾਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੋ ਜੁਗਤ ਕਿਤੇ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ, ਜਿਸ ਕੈ ਮਨ ਪਾਰ ਪ੍ਰਮ ਕਾ ਨਿਵਾਸ, ਤਿਸਕਾ ਨਾਮ ਸਤ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ ਦਾਸ, ਤਸੰਤਣ ਪਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਹਿ ਪਰਵਾਨ, ਆਪਣੇ ਦਾਸ ਕੋ ਆ ਕਿਰਪਾ ਕਰੈ, ਤਿਸ ਦਾਸ ਕੋ ਸਾ ਸੋ ਜੀ ਪਰੈ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਧਾਵੈ, ਜੀਵਨ ਮੁਕਤ ਸੋ ਕਹਾਵੈ, तैसा हरक तैसा उस सोग सजा आनंद तै नहीं वियोग तैसा सवन तैसी उस माटी तैसा अमृत तैसी विखाटी तैसा मान तैसा अभिमान तैसा रंग तैसा राजान जो वरताए साए जोत नानक ओह पुरख गहिया जीवन मुक्त पार रंग सगले ठाव चित चित कर रखै तैसा उतना नाम।

ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਪੈ ਨਿਹਾਲ ਸਰੋਕ ਓ ਸਤੁਤ ਕਰ ਹੈ ਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਜਨ ਪ੍ਰਭ ਰਚੇ ਬਹੁ ਜਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਬਨ ਭ੍ਰਮ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪਿਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਪਕਾ ਵਿਚਾਰੈ ਕਈ ਕੋਟ ਨਵਤ ਨਾਮ ਧਿਆਵੈ ਨਾਨਕ ਕਰਤੇ ਕਾਂਤ ਨ ਪਾਵੈ ਕਈ ਕੋਟ ਭੈ ਅਭਿਮਾਨੇ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪੈਗ ਆਤਮਨ ਕੋਰ ਕਈ ਕੋਟ ਪਰ ਦਰਬ ਕਹਿਰੈ ਕਈ ਕੋਟ ਪਰ ਦੁਖ ਨ ਕਰੈ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪਰਦੇਸ਼ ਪਰ ਮਾਹੇ ਜੇ ਤ੍ਰਿਤ ਲਾਭ ਹੋ ਤੇ ਤ੍ਰਿਤ ਲਗਨਾ ਨਾਨਕ ਕਰਤੇ ਕੀ ਜਾਨ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਕੀ ਸਵਰਪ ਪਾਏ ਕਈ ਕੋਟ ਪਾਥਰ ਬਿਰਖ ਨਿਪ ਜਾਏ ਕਈ ਕੋਟ ਪਵਨ ਬਾਣੀ ਬੈਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸੀਅਰ ਸੋ ਨਖੇਤਰ ਕਈ ਕੋਟ ਦੇਵਦਾਨ ਇੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੋਧ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਥਾਨ ਸਤ ਕਈ ਕੋਟ ਵੇਦ ਪੁਰਾਣ ਸਿਮ੍ਰਿਤ ਸਾਸਤ ਕਈ ਕੋਟ ਕੀਰਤ

ਸਭ ਤੇ ਨੇੜੇ ਸਭ ਹੋ ਤੇ ਦੂਰ, ਨਾਨਕਾ ਬਲਿਵ ਤਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਜੀਵੈ ਮਰੈ, ਕਈ ਕੋਟ ਬਹੁ ਜੋਨੀ ਫਿਰੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਕਾਲੈ ਤਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਪਾਣਾ ਤੈ ਤੈ ਰਾਖੇ, ਨਾਨਕ ਸਭ ਕੁਛ ਪ੍ਰਭ ਕੈ ਹਾਥੇ, ਕਈ ਗੁੜ ਪਏ ਬੈਰਾਗੀ ਰਾਮ ਨਾਮ ਸੰਗ, ਤਿੰਨ ਲਿਵ ਲਾਗੇ, ਕਈ ਗੁੜ ਪ੍ਰਭ ਕੋ ਖੋਜਣ ਤੇ, ਆਤਮੈ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਵਿਨਾਸ਼, ਕਈ ਗੁੜ ਮਗਹ ਸਾ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਨ ਕਾ ਹੋਇਆ ਸਵ ਪ੍ਰਸੰਨ, ਨਾਨਕ ਦੀ ਜਨ ਸਦਾ ਤਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕਿਨੋ ਵਿਸਾਰ, ਕਈ ਵਾਰ ਪਸਰੇ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੋਟ ਕਿਨੇ ਮਾਂ ਭਾਂਤ, ਪ੍ਰਭ ਤੁਹ ਪ੍ਰਮਾਏ ਸਮਾਤ, ਦਾ ਗੰਧ ਨਾ ਜਾਣੇ ਕੋਈ ਆਪ ਆਪ, ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵ ਤਿਆਦਨ ਬਰਗਾਸ, ਕਈ ਕੋਟ ਤਤ ਕੇ ਵੇ ਤੇ ਸਦਾ ਨਿਹਾਰ, ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਅਮਰ ਪਏ, ਸਸਤ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ, ਆਤਮ ਰਸੋ ਸਹਿ ਸਮਾਵੈ, ਆਪਣੇ ਜਨ ਕੋ ਸਾ ਸਾਸ ਮਾਰੇ, ਨਾਨਕ ਕੋਈ ਪਰਮੇਸ਼ੁਰ ਕੇ ਪਿਆਰੇ, ਸਰੂਕ ਕਰਨ ਕਾਲ ਪ੍ਰਭ ਇੱਕ ਹੈ, ਦੂਸਰ ਨਾਹੀ ਕੋਏ, ਨਾਨਕ ਤਸ ਬਲਿਹਾਰਨ ਜਤਨ ਮਹੀ ਰਸੋਏ, ਅਸ਼ਟਪਦੀ ਕਰਨ ਕਰਾਵਨ ਕਰਨ ਜੋਗ ਜੋਤ ਸੁਭਾਵੈ, ਸੋਈ ਹੋਖਨ ਮੈਂ ਥਾ ਪੁਥਾ ਪਨਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਤਾਰ ਤਰ ਰਹਾਵੈ, ਹੁਕਮੇ ਅਭਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਹਾਰ, ਹੁਕਮ ਨ ਕਰੰਗ ਪ੍ਰਕਾਰ, ਕਰ ਕਰ ਦੇਖਿਆ ਆਪਣੀ ਵਡਿਆਈ, ਨਾਨਕ ਸਾਹਿਬ ਮੈਂ ਰਹਿਆ ਸਮਾਈ, ਪ੍ਰਭਾਵੈ ਮਾਨਗਤ ਪਾਵੈ, ਪ੍ਰਭਾਵੈ ਤਾਂ ਪਾਥੜ ਤਰਾਵੈ, ਪ੍ਰਭਾਵ ਸਾਸੇ ਰਾਖੈ, ਪ੍ਰਭਾਵੈ ਤਾਂ ਹਰ ਗੁਣ ਪਾਖੈ, ਪ੍ਰਭਾਵੈ ਤਾਂ ਪਤਿ ਉਧਾਰੇ, ਆਪ ਕਰੇ ਆਪਣੇ ਵਿਚਾਰੈ, ਦੋਹਾਂ ਸਿਰਾਂ ਕਾਵ ਸੁਆਮੀ ਖਿਲੈ, ਬਖਸੈ ਅੰਦਰ ਜਾਵੇ, ਜੋ ਭਾਵੈ ਸੋ ਕਾਰ ਖਰਾਵੈ, ਨਾਨਕ ਦ੍ਰਿਸ਼ਟੀ ਆਵੈ ਨਾ ਆਵੈ, ਕਉ ਮਨੁੱਖ ਦੇ ਕਿਆ ਹੋਇ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕੁਛ ਲੈ, ਜੋ ਤਿਸ ਭਾਵੈ ਸੋਈ ਕਰੇ, ਅਣਜਾਣਤ ਵਿਖਿਆ ਮੈਂ ਰਚੈ, ਜੇ ਜਾਣਤੇ ਆਪਣਾ ਬਚੈ, ਭਰਮੇ ਪੂਲਾ ਦੈ ਦਿਸਤਾਵੈ, ਨਿਮਕ ਮੈਂ ਚਾਰ ਗੁੰਡ ਫਿਰ ਆਵੈ, ਕਾਰ ਕਿਰਪਾ ਰਿਸਾ ਆਪਣੀ ਭਗਤ ਤੇ, ਨਾਨਕ ਤੇ ਜਨਾ ਮਿਲੇ ਖਿਰ ਮੈਂ ਨਿਜ ਗੇਟ ਘਰਾਰ, ਪਾਰ ਬ੍ਰਹਮ ਗਰੀਬ ਨਿਵਾ, ਜਾਕਾ ਦ੍ਰਿਸ਼ ਕਛੂ ਨਾ ਆਵੈ, ਦਿਸ ਤਤਕਾਲ ਦਹ ਦਿਸ ਪ੍ਰਗਟਾਵੈ, ਜਾਕੋ ਆਪਣੀ ਕਰੇ ਬਖਸ਼ੀਸ਼, ਤਾ ਕਰ ਲਿਖਾ ਨਾ ਕਰੇ ਜਗਦੀਸ਼, ਜਿਉ ਬਿਨ ਸਭ ਤਿਸਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਪਣ ਤੇ ਆਪ ਬਨਾਏ, ਨਾਨਕ ਜੀ ਵੈ ਦੇਖ ਬਿਟਾਏ, ਇਸ ਕਬਰ ਨਾਹੀ ਇਸ ਹਾਸ, ਕਰਨ ਕਰਾ ਸਰ ਕੋ ਨਾਥ, ਆਗਿਆਕਾਰੀ ਬਪੁਰਾ ਜੀਓ, ਜੋ ਤਿਸ ਭਾਵੈ ਸੋਏ ਫਨ ਥੀਓ, ਕਬਹੂ ਊਚ ਨੀਚ ਮੈਂ ਵਸੈ, ਕਬਹੂ ਸੋਗ ਹਰ ਖਰੰਗ ਹੱਸੈ, ਕਬਹੂ ਨਿੰਦ ਜਿੰਦ ਵਿਹਾਰ, ਕਬਹੂ ਊਪ ਆਕਾਸ਼ ਬਿਆਲ, ਕਬਹੂ ਵੇਤਾ ਬ੍ਰਹਮ ਵਿਚਾਰ, ਨਾਨਕਾ ਮਿਲਾਵਣ ਹਾਰ, ਕਬਹੂ ਨਿਰਤ ਕਰੈ ਬਾਭਾਂਤ, ਕਬਹੂ ਸੋ ਰਹਿ ਦਿਨ ਰਾਤ, ਕਬਹੂ ਮਾਂ ਕ੍ਰੋਧ ਬਿਖਰਾਲ, ਕਬਹੂ ਸਰਬ ਕੀ ਹੋਤਰਵਾਲ, ਕਬਹੁ ਹੋਇ ਬਹਿ ਬਿਣ ਰਾਜਾ, ਕਬਹੁ ਪਿਖਾਰੀ ਨਿਜ ਕਾ ਸਾਜਾ, ਕਬਹੁ ਅਵਕੀਰਤ ਮੈਂ ਆਵੈ, ਕਬਹੁ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰਾਖੈ ਤੇ ਵਿਹੀ ਰਹੈ, ਗੁਰ ਪ੍ਰਸਾਦ ਨਾਨਕ ਸਚ ਕਹੈ, ਕਬਹੁ ਹੋਇ ਪੰਡਿਤ ਕਰੇ ਵਿਖਿਆਨ, ਕਬਹੁ ਮੋਹਦਾਰੀ ਲਾਵੈ ਧਿਆਨ, ਕਬਹੁ ਤਟ ਤੀਰਥ ਇਸ਼ਨਾਨ, ਕਬਹੁ ਸਿੱਧ ਸਾਧਕ ਮੁਖ ਗਿਆਨ, ਕਬਹੁ ਕੀਟ ਹਸਤ ਪਤੰਗ ਹੋ ਜੀਆ, ਅਨਕ ਜੋਨ ਭਰ ਮੈਂ ਭਰ ਮੀਆ, ਨਾਨਾ ਰੋਜੋ ਸਾਗੇ ਦਿਖਾਵੈ, ਜਮ ਪ੍ਰਭਾਵੈ ਤੇ ਬੈਨ ਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨੂ ਦੂਜਾ ਅਵਰ ਨਾ ਕੋਏ, ਕਬਹੁ ਸਾ ਸੰਗ ਤੇ ਪਾਵੈ, ਉਸ ਸਥਾਨ ਤੇ ਭਾਵ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾਨੇ ਵਿਨਾਸ, ਮੰਤਰ ਨਾ ਉੜਦੇ ਕਰੰਗ, ਸਦਾ ਵਸੈ ਪਾਰ ਬ੍ਰਹਮ ਕੇ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤ ਸੰਗ ਜੋਤ ਸਮਾਨਾ, ਮਿਟ ਕੇ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੇ ਸਤਿਗੁਰਬਾਨ ਸਲੋਕ, ਸੁਖੀ ਵਸੈ ਮਸਕੀਨੀਆ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੇਂਦਰ ਰਾਜ ਅਭਿਮਾਨ, ਸੋ ਨਰਗਪਾਤੀ ਹੋਵਤ ਸੁਆਨ, ਜੋ ਜਾਣੈ ਮੈਂ ਜੋ ਬਰਵੰਤ, ਸੋਹਤ ਬਿਸ਼ਟਾ ਕਾ ਜੰਤ, ਆਪ ਸੁਕਾਉ ਕਰ ਮੰਤ ਕਹਾਵਾ, ਜਨ ਮਰੇ ਬਾਜੋਨ ਪਰਮਾਵੈ, ਤਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ, ਕਰ ਕਰ ਪਰਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕੀ ਹਾਂ ਮੁਕਦਾ ਕੈ ਸੁਖ ਪਾਵੈ, ਤਨ ਮੰਤਾ ਹੋਇ ਕਰ ਕਰ ਪਾਵੈ, ਤ੍ਰਿਣ ਸਮਾਨ ਕਰ ਸੰਗ ਨਾ ਜਾਵੈ,
ਬਹੁ ਲਸ ਕਰ ਮਾਨ ਖੂ ਪਰ ਕਰ ਆਸ ਬਲ ਪੀਤੜ ਤਾ ਕਹੇ ਬਿਨਾਸ ਸਭ ਤਿਆ ਜਾਣੈ ਬਲਵੰਤ ਖਿਨ ਮੈਂ ਹੋ ਜਾਇ ਪਸਮੰਤ ਕਿਸੇ ਨ ਬਦਿਆ ਪੰਕਾਰੀ ਧਾਰ ਮਰਾ ਦਿਸ ਕਰੇ ਖੁਆਰ ਗੁਰ ਪ੍ਰਸਾਦ ਜਾ ਕੇ ਮਟੈ ਬਿਮਾਨ ਸੋ ਜਨ ਨਾਨਕ ਤਰਗੈ ਪਰਵਾਨ ਕੋਟ ਕਰਮ ਕਰੈ ਹਾਂ ਧਾਰੇ ਸਰਮ ਪਾਵੇ ਸਗਲੇ ਪਿੜਥਾਰੇ ਅਨਿਕ ਤਪਸਿਆ ਕਰੇ ਅੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਿਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰ ਗੈ ਗੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ ਸਰ ਕੀਨੇ ਜਾ ਕਾ ਮਨ ਹੋਏ ਕਹ ਨਾਨਕ ਦਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁੜਤੇ ਕਹਿ ਛੋਏ ਤਬ ਉਸ ਕੋ ਸੁਖ ਨਾਹੀ ਕੋਈ ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਾਗ ਕਰ ਬਜੂਰ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗਨੇ ਚ ਨਾਹੀ ਜੀਤ ਜਬ ਲਗ ਮੋਹ ਮਗਨ ਸਗਮਾਏ ਤਬ ਲਗ ਧਾਰ ਮਰਾਏ ਦੇਸ ਜੈ ਪ੍ਰਭ ਕਿਰਪਾ ਦੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕਾ ਛੂਟੈ ਸਹਿਸ ਕਟੇਲਾ ਕੌੜ ਧਾਵੈ ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ ਅਨਿਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵੈ ਖਪ ਖਪ ਮੇਰਾ ਬਿਨਾ ਸੰਦੋਖ ਨਹੀਂ ਕੋ ਰਹਿ ਜੈ ਸੁਪਨ ਮਨੋਰਥ ਬਿਰਥੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਬੜ ਪੱਗ ਕਿਸੈ ਪ੍ਰਾਪਤ ਹੋਏ ਕਰਨ ਕਰਾਵ ਨੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵ ਨੇ ਕਰਨੇ ਹਰਸ ਕਹਿ ਹੱਥ ਖਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਪ੍ਰਭ ਸੋਏ ਜੋ ਕੁਛ ਕੀ ਨਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ ਪੂਜੈ ਦੇਖਿਆ ਕਰੇ ਵਿਵੇਕ ਆਪੈ ਕਿਆ ਪੈ ਨੇ ਕਾ ਮਹਾਰਨ ਬਿਨ ਸੇ ਆਵੇ ਨਾ ਜਾਏ ਨਾਨਕ ਸਦੀ ਹਿਰ ਹੋਇਆ ਸਮੈ ਆਪ ਉਪਦੇ ਸਹਿ ਸਮਝੈ ਆਪ ਆਪ ਬ੍ਰਿਟੇ ਸਭ ਕੈ ਸਾਥ ਆਪ ਕੀ ਨੂੰ ਆਪ ਵਿਸਥਾਰ ਸਭ ਕਟ ਸਕਾਉ ਕਰਨੇ ਹਾਰ ਉਸ ਤੇ ਬਿਨ ਕੋ ਕੁਛ ਹੋਏ ਥਾਂ ਥਨੰਤਰ ਕੈ ਸੋਏ ਆਪਣੇ ਜਲ ਤਾਪ ਕਰਨੇ ਹਾਰ ਕਉ ਤਗਰ ਰੰਗ ਆ ਬਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਗਹਿਣ ਨਾ ਜਾਏ ਸਤਿ ਸਤਿ ਸਤਿ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੈ ਵਿਖਿਆਨੀ ਸੱਚ ਸੱਚ ਸੱਠ ਸਭ ਕੀ ਨਾ ਕੋਟ ਮਦ ਕਿਨੈ ਬਿਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪਾ ਅਸੁੰਦਰ ਪਾਰ ਅਨੁਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਖੜ ਖੜ ਸੁਣੀ ਸਰਬਨ ਵਿਖਿਆਣੀ ਪਵਿੱਤਰ ਪਵਿੱਤਰ

ਅਸ਼ਟਪਦੇ ਸੰਤ ਕੈ ਦੁਖਨ ਆਰ ਜਾ ਘਟੈ ਸੰਤ ਕੈ ਦੁਖਨ ਜਮ ਤੇਨੇ ਛੁਟੈ ਸੰਤ ਕੈ ਦੁਖਨ ਸੁਖ ਸਕ ਜਾਏ ਸੰਤ ਕੈ ਦੁੱਖ ਨਰਕ ਮੈਂ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤਹੀਨ ਸੰਤ ਕੇ ਹਤੇ ਗੁਰ ਰੱਖੈ ਨ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਾ ਰਹਿ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗ ਜੋ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਚਲੈ ਸੰਤ ਕੈ ਦੁਖਨ ਸਭ ਕੋ ਚਲੈ ਸੰਤ ਕੈ ਦੁਖਨ ਤੇ ਸਜੈ ਸੰਤ ਕੈ ਦੁਖਨ ਨਿਜ ਨਿ ਚਾਏ ਸੰਤ ਦੁਖੀ ਕਾ ਥਾਂ ਕੋ ਨਾਹੇ ਨਾਨਕ ਸੰਤ ਭਾਵੇ ਤੋਏ ਪੀਂਗਤ ਪਾਹੇ ਸੰਤ ਕਾ ਨਿੰਦਕ ਮਹਾਂ ਅਤਤਾਏ ਸੰਤ ਕਾ ਨਿੰਦਕ ਖਿਨ ਟਿਕ ਨ ਪਾਏ ਸੰਤ ਕਾ ਨਿੰਦਕ ਮਹਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ

ਦਾ ਦੁੱਖ ਮੈਂ ਦੁੱਖ ਨਾਨਕ ਸੰਤ ਪਾਵੇ ਤਾਂ ਸੁਖਾ ਪੀ ਹੋਏ ਮੁਖ ਸੰਤ ਕਰ ਦੁਖੀ ਸਦਾ ਅਪਵਿੱਤ ਸੰਤ ਕਰ ਦੁਖੀ ਕਿਸੇ ਕਾ ਨਹੀਂ ਮਿਹਤਾ ਸੰਤ ਕੇ ਦੁਖੀ ਕਉ ਡਾਣ ਲਾਗੇ ਸੰਤ ਕੇ ਦੁਖੀ ਕਉ ਸਭ ਤਿਆਗੇ ਸੰਤ ਕਾ ਦੁਖੀ ਮਾਂਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੀ ਦੁੱਖ ਨਾ ਸੁਖ ਦੇ ਡਰੇ ਸੰਤ ਕੇ ਦੁਖੀ ਕਉ ਨਾਹੀਂ ਠਾਓ ਨਾਨਕ ਸੰਤ ਪਾਵੇ ਤਲੇ ਮਿਲਾਏ ਸੰਤ ਕਾ ਦੁਖੀ ਅੱਜ ਵਿੱਚ ਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾ ਦਿਨਾ ਪਹੁੰਚਿਆ ਸੰਤ ਕੇ ਦੁਖੀ ਕਉ ਧਿਆਨ ਭਰਮਾਈਏ ਸੰਤ ਕਾ ਦੁਖੀ ਉੱਜੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਤੋ ਤਾਜੋ ਸਾਸ ਬਿਨਾ ਮਿਰਤ ਕੇ ਲੋਥਾ ਸੰਤ ਕੇ ਦੁਖੀ ਕੀ ਜੜ ਕੇ ਸ਼ਨਾਹੇ ਆਪਨ ਵੀ ਜਾਪ ਹੀ ਖਾਹੇ ਸੰਤ ਕੇ ਦੁੱਖ ਕਾ ਬਨਾ ਰਾਖਨ ਹਾਰ ਨਾਨਕ ਸੰਤ ਪਾਵੇ ਤਲੇ ਵਾਰ ਸੰਤ ਕਾ ਦੁਖੀ ਅੰਬਰ ਲਾਏ ਜਿਉਂ ਜਲ ਵੀ ਹੋਣਾ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾਂ ਨੇ ਰਾਜਾ ਜੋ ਭਾਵ ਕੀਤੇ ਨੇ ਤਾਪੈ ਸੰਤ ਕਾ ਦੁਖੀ ਛੁਟੇ ਕੇਲਾ ਜਿਉਂ ਬੁਆੜ ਤੁਕੇ ਸਮਾਂ ਤੂੰ ਹਿਲਾ ਸੰਤ ਕਾ ਦੁਖੀ ਧਰਮ ਤੇ ਰਹਿ ਤਾਂ ਸੰਤ ਕਾ ਦੁਖੀ ਸਦਮੇ ਤੇ ਕਹਿਤਾ

ਸੰਤ ਕੇ ਦੁਖ ਕੀ ਪੁਜਨ ਆਯਾਸਾ ਸੰਤ ਕਾ ਦੁਖੀ ਉੱਠ ਚਲਾ ਨਿਰਾਸਾ ਸੰਤ ਕੇ ਦੁਖ ਨਾ ਤਿਸ਼ਟਾ ਕੋਈ ਲੈਸਾ ਭਾਵੇ ਤੈਸਾ ਕੋਈ ਹੋਏ ਭਾਵੇਂ ਕਿਰਤਨਾ ਮਿਟੈ ਕੋਈ ਨਾਨਕ ਜਾਣੇ ਸੱਚਾ ਸੋਏ ਸਾਫ ਕਰ ਸਕੇ ਉਹ ਕਰਨੇ ਹਾ ਸਦਾ ਸਦਾ ਤਸਕਾ ਨਮਸਕਾਰ ਕਰੋ ਉਸਤਤ ਕਰੋ ਦਿਨ ਰਾਤ ਤਸੈ ਤਿਆ ਵੋ ਸਾਸ ਗ੍ਰਾਸ ਸਭ ਕੁਛ ਵਰਤ ਤਸਕਾ ਕੀ ਜੈਸਾ ਕਰੇ ਤੈਸਾ ਕੋਥੀ ਆਪਣਾ ਖੇ ਲਾਭ ਕਰਨੇ ਹਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ ਕਰੇ ਤਸੈ ਆਪਣਾ ਨਾਮ ਦੇ ਬੜਬਾਗੀ ਨਾਨਕ ਜਨ ਸੇ ਸਲੋਕ ਤਰਿ ਹੋ ਸਿਆਨ ਪਸਰ ਜਨੋ ਸਿਮਰੋ ਹਰ ਹਰ ਰਾਏ ਕੇ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਭਜਾਏ ਅਸ਼ਟਪਦੀ ਮਾਨ ਕੀ ਡਗ ਬ੍ਰਿਧੀ ਸਵ ਜਾ ਦੇ ਮਨੁ ਕਹਿ ਕੇ ਭਗਵਾਨ ਜਿਸ ਕਹਿ ਦੀਆਂ ਰਹਿ ਗਾਏ ਬਹਰ ਤਿਸ਼ਨਾ ਲਾ ਗਏ ਆਏ ਮਾਰ ਰਾਖੈ ਕੋ ਆਪ ਮਾਨ ਕਹਿ ਕਿਛ ਨਾਹੀ ਹਾਥ ਤਿਸ ਕਾ ਹੁਕਮ ਬੁੜ ਸੁਖ ਹੋ ਤਿਸ ਕਾ ਨਾਮ ਰਾਖ ਅੰਟ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾ ਗਏ ਕੋਏ ਉਸ ਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਹਾਰ ਨਿਰਮਰ ਰਸਨਾ ਅੰਮ੍ਰਿਤ ਪੀਓ ਸਦਾ ਸੁਰੇਲਾ ਕਰ ਲੈ ਜੀਓ ਨੈਨ ਬੇਗ ਠਾਕੁਰ ਘਰ ਰੰਗ ਸਤ ਸੰਪਿਨ ਸਹਿ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰ ਗੈ ਨਾਨਕ ਜਲ ਮੱਥਾ ਬਟ ਭਾਗੀ ਤੇ ਜਨ ਜਗ ਮਹਿ ਸਦਾ ਸਤਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੀ ਧਨਵੰਤ ਗਿਣੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਹੋ ਤੇ ਸੁਖੀ ਏਕੋ ਏਕ ਏਕ ਬਿਠਾਨੇ ਏਤੋ ਤਕੀਓ ਸੋ ਜੀ ਜਾਣੇ ਨਾਮ ਸੋ ਜਿਸਕਾ ਮਨ ਮਾਨਿਆ ਨਾਨਕ ਤਨ ਹੈ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣਾ ਸੋ ਜਤ ਸਕੀ ਜਾਨ ਹੋ ਤ੍ਰਿਸ਼ਨਾ ਪੁਜੈ ਸਾਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅੰਦਨ ਕੀਰਤਨ ਕੇਵਲ ਬਖਿਆਨ ਗ੍ਰਹਿ ਸਮੈ ਸੋਇ ਨਿਰਵਾਨ ਏ ਗੋਬਰ ਜਿਸ ਜਨ ਕੀ ਆਸਾ ਤੁਸ ਕੀ ਕਟੀਏ ਡਮਕੀ ਫਾਸਾ ਪਾਰ ਬ੍ਰਹਮ ਗਿਰਿ ਸਮਨ ਭੁਖ ਨਾਨ ਤੁਸ ਨ ਲਾਗੇ ਦੁਖ ਜਿਸ ਕੋ ਹਰ ਬ੍ਰਹਮਨ ਜਿਤਾਵੇ ਸੋ ਸੰਤ ਸੇਲਾ ਨਹੀਂ ਟਲਾਵੇ ਜਿਸ ਪ੍ਰਭ ਨਾ ਕਿਰਪਾ ਕਰਿਆ ਸੋ ਸੇਵਕ ਕਾ ਕਿਸ ਤੇ ਡਰੈ ਜੈਸਾ ਸੋ ਤੈ ਸਦ੍ਰਿਸ਼ਟਾਇ ਆਪਣੇ ਘਰ ਮੈਂ ਆਪ ਸਮਾਇਆ ਸੋ ਦੁੱਤ ਸੀਜਿਆ ਗੁਰ ਪ੍ਰਸਾਦਾ ਸਭ ਬੁਝਿਆ ਜਾਉ ਦੇਖਾਂ ਤਾਂ ਸੋ ਕੁਛ ਮੂਲ ਨਾਨਕ ਸੋ ਸੁਖ ਸੋਈ ਅਸਤੂਲ ਨੈ ਕਿ ਜਨ ਮੈਂ ਨੈ ਕਿਛ ਮਰਿਆ ਆਪ ਜਲ ਤਾਪ ਹੀ ਕਰੇ ਆਪ ਜਾਵਨ ਦ੍ਰਿਸ਼ਟਾਂ ਦ੍ਰਿਸ਼ਟਾ ਕਿਆ ਕਾਰੀ ਤਾਰੀ ਸਭ ਸ੍ਰਿਸ਼ਟ ਆਪ ਆ ਸਗਲ ਮੈਂ ਆਪ ਅਨਿਕ ਜੁਗਤ ਰਚ ਥਾਪ ਥਾਪ ਅਵਿਨਾਸੀ ਨਾ ਕੁਛ ਖੰਡ ਧਾਰਨ ਤਾਰ ਬ੍ਰਹਿਮੰਡ ਲੱਖ ਭੇ ਪਰਖ ਪ੍ਰਤਾਪ ਆਵਚ ਪੈਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਦਰੇ ਦਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰ ਪ੍ਰਭ ਕੇ ਸੇਵਕ ਦੋਗ ਵਿਸਾਰ ਨਾ ਪੇ ਮਿਲ ਦੇ ਕਿਰਪਾਲ ਗੁਰ ਕਾ ਸ਼ਾ ਜੋ ਪੈ ਨਿਹਾਲ ਹੋਰ ਕੀ ਸੇਵਾ ਸੂਈ ਲਾਗੈ ਜਿਸਨੂੰ ਕਿਰਪਾ ਕਰੈ ਬੜਪਾਗੈ ਨਾਮ ਜਪਤ ਪਾਪ ਵਿਸਰਾਮ ਨਾਨਕ ਦੇ ਪੁਰਖ ਗੌਤਮ ਕਰ ਮਾਨ ਜੋ ਕੁਛ ਕਰੈ ਸੋ ਪ੍ਰਭ ਕੈ ਲੰਘ ਸਦਾ ਸਦਾ ਵਸੈ ਹਰ ਸੰਗ ਸਹਿ ਸਭਾ ਹੋਵੈ ਸੋ ਹੋਏ ਕਰਨੇ ਹਰ ਪਛਾਣ ਐ ਸੋ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾਤ ਐਸਾ ਦੁਸ਼ਟਾਨਾ ਜਿਸ ਦੇ ਉਬਰਿਤ ਸਮੈ ਸਮੈ ਸੁਖ ਨਿਦਾਨ ਉਨਹੂੰ ਬਣਿਆ ਆਏ

ਉਦਰੀ ਹੈ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੋਟੀ ਗਾਟਨ ਹਰ ਗੋਪਾਲ ਸਰਬਜੀ ਆਪੇ ਪ੍ਰਤਪਾਲ ਸਗਲ ਕਿਰਿਅੰਤਾ ਜਿਸ ਮਨ ਮਾਹੇ ਤਿਸ ਤੇ ਵਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾਪ ਬਨਾਸੀ ਵਰਵਿਆ ਪੇ ਆਪ ਆਪਨ ਕੀਆ ਕਛੂ ਨਾ ਹੋਈ ਰੇ ਸਵਪਰਾਣੇ ਲੋਚੈ ਕੋਈ ਤਸਵਿਰ ਨਾਹੀਂ ਤਰੇ ਕਿਛ ਕਾਮ ਕਤ ਨਾਨਕ ਜਾਪੇ ਕਰ ਨਾਮ ਰੂਪ ਤੋ ਨਾਹੀਂ ਮੋਹੈ ਬ੍ਰਹਮ ਕੀ ਜੋਤ ਸਗਲ ਘੜ ਸੋ ਹੈ।

ਪਾਰ ਜਿਸ ਗੁਰ ਪ੍ਰਸਾਦ ਟੁੱਟੇ ਹਾਂ ਰੋਗ ਨਾਨਕ ਸੋਚਣ ਸਦਾ ਰੋਗ ਜੋ ਮੰਤਰ ਕਾ ਥੰਮ ਥੰਮ ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥਮਨ ਜੋ ਪਾਖਾਣ ਨਾਪ ਚੜਤ ਰਹਿ ਪ੍ਰਾਣੀ ਗੁਰੂ ਚਰਨ ਲਗਤ ਨਸਰ ਹੈ ਜੋ ਅੰਧਗੜ ਦੀਪ ਗੁਬਰ ਗਾਸ ਗੁਰਦਾ ਸੁਦੇਖ ਮਨ ਹੋਏ ਬੇਗਾਸ ਜੇ ਮਾਂ ਉਦਿਆ ਮੈਂ ਮਾਰਗ ਭਾਵੇ ਤੂੰ ਸਾਧੁ ਸੰਗਮਰ ਜੋਤ ਪ੍ਰਗਟਾਵੇ ਤੂੰ ਸੰਤਨ ਕੀ ਬਾਚਾ ਦੂਰ ਨਾਨਕੀ ਹਲੋ ਚਾ ਪੂਰਾ ਮਨ ਮੂਰ ਕਾਹੇ ਬਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੂ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਸਚ ਧਾਰ ਜੋ ਕੁਛ ਕਰੇ ਸੋਇ ਸੁਖ ਮਨ ਪੂਲਾ ਕਾਇ ਫਿਰਿਆ ਜਾਨ ਕੌਣ ਬਸਤਾਈ ਤੇਰੇ ਸੰਗ ਲਪਟ ਰਿਹ ਰਸ ਰੋਪੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਬਸੇਤੀ ਕਰ ਜਾਹੇ

ਸੋ ਕੋਈ ਮੁਖ ਉਦਰ ਹਰ ਦਰ ਗੈ ਸੋਏ ਇਹ ਵਪਾਰ ਵਿਰਲਾ ਵਪਾਰ ਨਾਨਕ ਦਾ ਕੈ ਸਦ ਵਲਿਹਾਰ ਹੈ ਚਰਨ ਸਾਧ ਗਏ ਤੋਏ ਤੋ ਪੀਰ ਪ੍ਰਸਾਦ ਕਾ ਆਪਣਾ ਜੀਆ ਸਾਧ ਕੀ ਤੂਰ ਕਰੋ ਇਸ਼ਨਾ ਸਾਧੁ ਪਰ ਜਾਈਏ ਕੁਰਬਾਨ ਸਾਧ ਸੇਵ ਵਡ ਭਾਗੀ ਬਾਈਏ ਸਾ ਸੰਗ ਹਰ ਕੀਰਤਨ ਗਾਈਏ ਗਵੇ ਗਣਤੇ ਸਾਧੁ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਉੱਠ ਕੇ ਸੰਤੇ ਤੇ ਆਇਆ ਸਰ ਸੁਖ ਨਾਨਕ ਤੇ ਪਾਇਆ ਮਿਰਤ ਕਾ ਜੀਵਨ ਹਰ ਭੁਖੇ ਕਾ ਦੇਵਤ ਧਾਰ ਸਰਬਨ ਤਾਜਾ ਕੀ ਦ੍ਰਿਸ਼ਟੀ ਮਾਹੇ ਪ੍ਰਲਖੇ ਕਾ ਲੈਣਾ ਪਾਹੇ ਸਭ ਕਿਸ਼ ਤਿਸਕਾ ਉਹ ਕਰਨ ਜੋਗ ਤਿਸਵੇਂ ਦੂਸਰ ਹੋਆ ਨਾ ਹੋਗਾ ਜਪ ਜਨ ਸਦਾ ਸਦਾ ਜਨ ਰਹਿਣੀ ਸਭ ਤੇ ਉੱਚ ਨਿਰਮਲ ਹੈ ਕਰਨੀ ਕਰ ਕਿਰ ਪਰ ਇਸਕਾ ਨਾਮ ਜੀਆ ਨਾਨਕ ਸੋ ਜਨ ਨਿਰਮਲ ਸਿੰਘ ਜਾ ਕੇ ਅਮਰ ਗੁਰ ਕੀ ਪ੍ਰਤੀਤ ਜਨ ਆਵੇ ਹਰ ਪ੍ਰਚੀਤ ਭਗਤ ਭਗਤ ਸੁਣੀਏ ਤੇ ਲੋਇ ਜਾ ਕੇ ਹਿਰਦੇ ਕੋਹੇ ਸੱਚ ਕਰਨੀ ਸਰਦਾ ਕੀ ਰਹਿਤ ਸੱਚ ਹਿਰਦੇ ਸਤ ਮੁਖੈਤ ਸੱਚੀ ਦ੍ਰਿਸ਼ ਸੱਚ ਆਇਆ ਕਰ ਸੱਚ ਵਰਤੈ ਸੱਚਾ ਪਾਸਾਰ ਪਾਰ

ਨਾਥ ਸਾਹਿਬ ਜਾਇ ਨਾਨਕਾਰ ਸੋਵੈ ਸੋ ਪ੍ਰਸੰਨ ਅਸ਼ਟਪਦੇ। ਅਵਿਨਾਸੀ ਪਰਮਨ ਮੈਂ ਰਾਖ ਮਾਨੁ ਕੀਤ ਪ੍ਰੀਤਿ ਆਗਤ ਸਤਿ ਵਰੇ ਨਾਹੀ ਕਿਛੁ।

ਸਾਧਰੇ ਕੀ ਚਰਨੀ ਪਾਉ ਨਾਨਕੈ ਮਨ ਇਹੋ ਅਨੁਰਾਮ ਸਭੁਨ ਸਰਨਾ ਜੋਗ ਜੋਗਰ ਪਾਇ ਸੋਈ ਹੋਗ ਹਰਨ ਭਰਨ ਜਾਕਾ ਨੇਤਰ ਭੂਤ ਸਕਮੰਤ ਨਾ ਜਾਣੇ ਹੋਰ ਹਰਨ ਰੂਪ ਮੰਗਲ ਸਤ ਜਾਗੇ ਸਰਥ ਹੋ ਸੁਣੀਏ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਵਿਸਰ ਗ੍ਰਹਿਸ ਮੈਂ ਭੋਗੀ ਤੈ ਤੈ ਭਗਤਨ ਸੁਖ ਪਾਇਆ ਨਾਨਕ ਤਿਸ ਪੁਰਖ ਕਗਨਿਆ ਦਿਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇ ਭਾਰੀ ਅਵ ਗਾਹੇ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪੁਰੇ ਆਪਣੇ ਸੋਚ ਸਮਤ ਗਿਆਨ ਧਿਆਨ ਜਿੰਦੇ ਜਿਨ ਦਾਸਨਾ ਧਿਆ ਵੈਸੇ ਤੇ ਗੁਣ ਮੈਂ ਜਾਗੋ ਪਰਮਾਜਨ ਮੇਰੇ ਫਿਰ ਆਵੈ ਜਾਏ ਊਜ ਨਿਰ ਤਿਸਕੇ ਆਸਾਨ ਜੈ ਸਜਨਾ ਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਗੇ ਰੰਗ ਨਾਨਾ ਵੇਗ ਰੰਗ ਰੰਗ ਨਾਨਾ ਵਿਦਗਿਨ ਬਿਸਾਰ ਪਪ ਬਿਨਾ ਸੀ ਕੰਕਾਰ ਨਾਨਾ ਜੁਰਤ ਕਰੇ ਖਿਰ ਮਾਹੇ ਪੂਰ ਰਹੇ ਪੂਰਨ ਸਮਿਠਾਏ ਨਾਨ ਬਿਦ ਗਰ ਬੰਤ ਬਣਾਈ ਆਪਣੇ ਕੀਮਤ ਆਪੇ ਪਾਏ ਸਭ ਗੜ ਸਕੇ ਸਭ ਤੁਸਕੇ ਠਾਉ ਜਬ ਜਬ ਜੀਵੈ ਨਾਨ ਕਰਨਾ ਨਾਂਗੇ ਤਾਰੇ ਸਗਲੇ ਜੰਤ ਨਾਂਗੇ ਤਾਰੇ ਖੰਡ ਬ੍ਰਹਿਮੰਡ ਨਾਂਗੇ ਤਾਰੇ ਸਿਮਰਤ ਵੇਦ ਪਰਾ ਨਾਂਗੇ ਤਾਰੇ ਸੁਨਣ ਗਿਆਨ ਧਿਆ ਨਾਂਗੇ ਤਾਰੇ ਅਗਸ ਬਾਤਾ ਨਾਂਗੇ ਤਾਰੇ ਸਗਲੇ ਆਕਾਰ ਨਾਂਗੇ ਤਾਰੇ ਪੁਰੀਆ ਸਭ ਭਵ ਨਾਂਗੇ ਸੰਗ ਉਦਰੇ ਸੁਨ ਸਰਵਨ ਕਰਕੇ ਬੜ ਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੂਚਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਪਾਣੇ ਸਤ ਪੁਰਖ ਸਮੈ ਸਮਾਣੀ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲਿ ਜਿਸੈ ਬਜਤ ਸੈ ਸਭ ਭਲੇ ਸਤ ਨਾਮ ਪ੍ਰਭਕਾਸ ਗਦਾਏ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਵਚਨ ਸਾਧੂ ਉਪਦੇਸ਼ ਸਤ ਜਾਂ ਜਾਗਰਤੈ ਪਰਵੇਸ਼ ਸਤ ਨਿਰਤ ਬੂਝੈ ਜੇ ਕੋਇ ਨਾਮ ਜਪਤ ਤਾਂ ਕੀ ਗਤ ਹੋਇਆ ਸਤ ਕੀ ਆਸਾ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਰੜ ਸੋ ਕਰਨ ਹਾਰ ਬਿਨਾ ਬੁਰ ਕਰਦੇ ਵਿਚਾਰ ਗੜਤੇ ਕੀਮਤ ਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆਂ ਬਿਸਮਨ ਬਿਸਮ ਪੈ ਬਿਸਮਾਤ ਜਿਨ ਬੂਝੈ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਜ

0: ਫਿਰ ਪ੍ਰਸਾਦ ਨਾਨਕ ਫਿਰ ਪਾਵੇ ਸਲੋਕ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੇ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਕਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਾਸ ਸੁਨਤਾ ਬੂਜਨ ਹਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਵਸ ਹੋਏ ਸਤ ਸਰੂਪ ਇਰਦ ਜਨਮਾ ਨੈ ਕਾਰਨ ਕਰਮ ਦਿਨ ਮੂਲ ਪਛਾਣਿਆ ਜਾ ਕਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਸਮਨ ਪ੍ਰਗਟਾਇਆ ਪੈਚ ਨਿਰਪਾਹੇ ਬਸਾਨਾ ਜਿਸ ਤੇ ਉਪਜੇ ਤੇ ਸਮਾਇ ਸਮਾਨ ਬਸ ਸਮਾਇਲੇ ਬਸ ਗੜਾਏ ਤਾ ਕਾ ਪੈਨ ਨਾ ਕਹਿ ਨਾ ਜਾਏ ਪੂਜੈ ਪੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਕਾ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸਦਾ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਧ ਸਾਧ ਸੁਮਾਰੇ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇਵ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਦ ਰਾਖੈ ਤਾਂ ਕਿ ਕਦਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉਚਤੇ ਉੱਚੀ ਜੋ ਪ੍ਰਭ ਆਪਣੇ ਸੇਵਾ ਲਾਇ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸਾਸ ਨਾ ਕਾਢਤ ਆਪ ਤਾਂ ਕੋ ਰਾਖਤ ਦੇ ਕਰ ਹਾਥ ਮਾਨਸ ਯਤਨ ਕਰਤ ਬਹੁ ਭਾਂਤ ਤਿਸਕੇ ਕਰਤ ਬਿਰਥੇ ਜਾਤ ਮਾਰੇ ਨਾ ਰਾਖਿਆ ਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪੁਰਾਣੀ ਜਪ ਨਾਨਕ ਪ੍ਰਭ ਲਖ ਵਡਾਣੀ ਮਾਰੁਮ ਬਾਰ ਬਾਰ ਪ੍ਰਭ ਜਪੀਏ ਪੀਏ ਅਮ੍ਰਿਤ ਹੈ ਮਨ ਤਨ ਤ੍ਰਪੀਏ ਨਾਮ ਅਮ੍ਰਿਤਨ ਜਿਨ ਗੁਰਮੁਖ ਪਾਇਆ ਤਿਸਕੇ ਛਪਰ ਨਾਹੀਂ ਦੁਸ਼ਟਾਇਆ ਨਾਮ ਤਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਦਾਨੇ ਮਨ ਤਨ ਨਾਮੈ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕਹਿ ਸਦਕਾਮ ਬੋਲੋ ਜਸ ਜੀ ਬਾਦ ਨਿਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਵਰ ਹੈ ਸਮਾਏ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹਿ ਏਕ ਨਾ ਜਾਣੋ ਆਠ ਪੈਰ ਪ੍ਰਭ ਸਹਿ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਨ ਮਨਾ ਤਿਨ ਜਾਂਦੇ ਜਨ ਜਨ ਆਪਣਾ ਪ੍ਰਭੂ ਪੁਛਾਤਾ ਸੋ ਜਨ ਸਰਬ ਥੋਖਾ ਦਾਤਾ ਤਿਸਕੀ ਸ਼ਰਨ ਸਰਬ ਸੁਖ ਪਾਵੇ ਤਿਸਕਾ ਦਰ ਸਭ ਪਾਪ ਮਿਟਾਵਿਆ ਬਰਸਿਆਨ ਸਗਲੇ ਜਾਟ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੁਜ ਹੋ ਸਦ ਪੈ ਰਸ ਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਓ ਤਿਸਕੈ ਸੰਗ ਸਿਖਿ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕ ਕੋ ਗੁਰਸਦਾ ਦਿਆਲ ਸਿੱਖੀ ਗੁਰ ਦੁਰਮਾਤਮਾ ਲਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਬਿਟਭਾਗੀ ਹੇ ਸਤਿਗੁਰ ਸਿੱਖਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿ ਆਵੈ ਮਨ ਵੇਚੈ ਸਤਿਗੁਰ ਕੈ ਪਾਸ ਸੇਵਕ ਕੀ ਕਾਰਜ ਰਾਸ ਸੇਵਾ ਕਰਤ ਹੋਏ ਨਿਹ ਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜੀ ਸਾਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਏ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਸਿਰਦੈ ਹਰ ਨਾਵਨ ਗੁਬਾਰ ਗੁਰ ਕਉ ਬਲ ਜਾਓ ਸਰਵਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮਰਾਤਾ ਬ੍ਰਹਮੈ ਜਨ ਜਨ ਮੈਂ ਪਾਰ ਵੈ ਵੇਖਿਆ ਆਪ ਨਹੀਂ ਕਛ ਭਰਮ ਸਹਿ ਸਿਆਨ ਮਲੈ ਨਾ ਜਾਈਏ ਨਾਨਕ ਐਸਾ ਗੁਰੂ ਵਡਭਾਗੀ ਪਾਈ ਹੈ ਸਫਲ ਦਰਸ਼ਨ ਪੇਖਤ ਪੁਨੀਤ ਪਰ ਸਤਿਚਰਨ ਗਦ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਭਾਰ ਬ੍ਰਹਮ ਕੀ ਦਰਗਾਹ ਕਵੇ ਸੁਨ ਕਰ ਵਚਨ ਕਰਨਾ ਕਹਾਣੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰਖ ਯੋਜਾ ਕਾ ਮੰਤਰ ਅਮਰ ਦ੍ਰਿਸ਼ਟ ਭੇਖਾ ਹੈ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਤੇ ਸਲੇ ਮਿਲਾਏ ਜੇ ਬਾਏ ਕੋ ਉਸਤਦ ਅਨੇਕ ਸਤਿਪੁਰਖ ਪੂਰਨ ਬੇਬੀ ਕਾਹੂ ਬੋਲ ਨਾ ਪਹੁੰਚਦੇ ਪ੍ਰਾਣੀਆਂ ਗਾਮੋ ਗੋਚਰ ਪ੍ਰਭ ਨਿਰਵਾਣੇ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਨੈ ਨਾ ਪਾਈ ਅਨੇਕ ਭਗਤ ਬੰਧਨ ਨਤ ਕਰੇ ਚਰਨ ਕਮਲ ਹਿਰਦੈ ਸਿਮਰੇ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸ਼ਾਦ ਸਾ ਪ੍ਰਭ ਜਪਨੀ ਇਹੋ ਹਰ ਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪੁਰਖਾ ਨਾਹੀਂ ਕਦੇ ਵਿਨਾਸ਼ ਜਾਂ ਕੇਵਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕੋ ਦੀ ਮੋਹ ਮਾਇਆ ਕਹਿ ਸੰਗ ਲਲੇ ਮਨ ਮੈ ਰਾਖੈ ਹਰ ਹਰ ਏਕ ਅੰਧਕਾਰ ਦੀ ਪਕ ਪ੍ਰਗਾਸੇ ਨਾਨਕ ਪਰਮ ਮੋਹ ਦੁਖ ਤੈ ਤੇ ਨਾ ਸੇ ਤਪਤ ਮਾਏ ਠਾਂਡ ਵਿੜਤਾਈ ਅੰਤ ਪਿਆ ਦੁੱਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੋਕਾ ਨਿਰਪਾਉ ਹੋਏ ਵਸੇ ਸਗਲ ਪਿਆਤਮਨ ਤੇ ਖਹਿਨ ਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਪ੍ਰਮ ਗਮਨ ਸੁਨਾਨ ਖਰ ਖਰ ਸ੍ਰਵਨ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਤਾਰ ਜਿਨ ਸਗਲੇ ਮੋਹੇ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾਣਾ ਹੈ ਕੋਈ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੇ ਕਲ ਤਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਤ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਇੱਕ ਸਿਮਰ ਨਾਮੇ ਆਧਾਰ ਅਵਰ ਪਾਪ ਸਵਮੀਤ ਵਿਸਾਰੋ ਚਰਨ ਕਮਲਤ ਮੈਂ ਉਧਾਰੋ ਕਰਨ ਕਾਰਨ ਸੋ ਪ੍ਰਭ ਸਮਰਾ ਦੜਕਾ ਕਹੋ ਨਾਮ ਹਰ ਵਤ ਇਹ ਧਨ ਸੰਚੋ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਦ ਏਕ ਆਸਰਾ ਕੋ ਮਨ ਮਾਹੇ ਸਰਬ ਰੋਕ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਡ ਉਠਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਕੋ ਨਿਤ ਮਾਚੇ ਮਿਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਪਚ ਹਰ ਕੀ ਸਰਨੀ ਅਨਕੋ ਭਾਵੇ ਰੋਗ ਨਾ ਜਾਏ ਰੋਗ ਮਿਟੇ ਰਬ ਕਦਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦੁਰਗੈ ਪ੍ਰਮਾਨ ਮਨ ਪ੍ਰਬੋਧੋ ਹਰ ਕੈ ਨਾਇ ਦੈ ਦੁਸਤਾਵ ਦਿਆ ਬੈਠਾਏ ਤਾਂ ਕੋ ਬਿਗਨ ਲਾਗੈ ਕੋਏ ਜਾ ਕੇ ਹਿਰਦੈ ਤਾਂ ਕੋ ਬਿਗਨ ਲਾਗੈ ਕੋਏ ਜਾ ਕੇ ਹਿਰਦੈ ਬਸੈ ਹਰ ਸੋਏ ਕਲ ਤਾਤੀ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਓ ਪਾਓ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਇਆ ਤੁਮ ਪ੍ਰਗਾਸਿਤ ਕਰ ਜਾਏ ਬਸੈ ਬਨਾਸੀ ਕਹੋ ਨਾਨਕ ਘਾਟੇ ਜੰਬਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੇ ਸੋਕਾ ਚੂਕਾ ਚਾ ਵਾਗਮਨ ਮਿਟੇ ਪ੍ਰਭ ਸੇ ਬਾਪ ਤਿਆਗ ਸ਼ਰ ਗੁਣ ਦੇਵ ਇਹ ਰਤਨ ਜਨਮ ਕਾ ਹੋ ਜੋ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੁਕ ਭਾਵਨਾ ਛੁੱਟਨ ਹਾਰੇ ਸਿਮਰਤ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮੁਛਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰਾ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟੰਬ ਬਰਮਨ ਤੈਨ ਤੇ ਕਹੋ ਤੁਮ ਕਮਨ ਸੁਨਾਥਾ ਰਾਜ ਰੰਗ ਮਾਇਆ ਵਿਸਾਰਨ ਤੇ ਕਹੋ ਕਮਨ ਛੁਟਕਾਰ ਆਸ ਹਸ ਤੇਰਾ ਤਸ ਬਾਰੇ ਝੂਠਾ ਡਮ ਝੂਠ ਪਾਸਾਰੇ ਜਿੰਦੀ ਤਿਸ ਬੁਝੈ ਨਾ ਬੇਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਲੀ ਆਨੇ ਭਗਤ ਬਿਨਾ ਬੋਡੋਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮ ਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਗਿਲ ਬਿਖ ਜਾਹੇ ਆਪ ਜਪੋ ਬਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਕਤ ਪਾਵੋ ਸਾਰ ਭੂਤ ਸਥਰ ਕੋ ਨਾਉ ਸਹਿਜ ਸੁਭਾਇ ਨਾਨਕ ਗੁਣ ਗਾਓ ਤੇਰੇ ਤੁਰ ਸਮੈਲ ਬਿਨ ਜਾਏ ਹੋ ਮੈਂ ਵਿਖਫੈਲ ਹੋਇਆ ਚਿੰਤ ਵਸੈ ਸੁਖਨਾਲ ਸਾਧ ਕਰਾ ਸੁਰ ਨਾਮ ਸੰਭਾਲ ਛਾੜ ਸਿਆਨ ਸਗਲੇ ਮਨਾ ਸਾਧ ਸੰਗ ਭਾਵੇ ਸਚ ਧਨਾ ਹਰ ਪੂੰਜੀ ਸੱਚ ਕਰੋ ਵਿਵਹਾਰੀ ਹਾਂ ਸੁਖ ਦਰ ਗਏ ਜੈਕਾਰ ਸਰਬ ਨਿਰੰਤਰ ਏਕੋ ਦੇਖਾਉ ਨਾਨਕ ਜਾਂ ਕਹਿ ਮੈਂ ਸਗਲੇ ਏਕੋ ਜਪ ਏਕੋ ਸਲਾ ਹੈ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਹੈ ਪ੍ਰਭ ਆਪ ਅਨਕ ਵਿਸਾਰ ਏਕ ਤੇ ਪਏ ਏਕ ਰਾਤ ਪ੍ਰਾਚਤ ਗਏ ਮਨ ਦਾ ਅਨੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚ ਪ੍ਰਵਦਾਨ ਕਰ ਕਿਰਪਾ ਦੇਵੋ ਹਰਿ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਨਿ ਸ਼ਰਧਾਪੂਰ ਸਦਾ ਸਦਾ ਪ੍ਰਭ ਕੀ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸੋਇ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕੋ ਟੇਕੋ ਆਧਾਰ ਨਾਨਕ ਮੰਗੈ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਹਾਂਸੁਖ ਹੋਏ ਹਰ ਸੁਭਾਵੈ ਬਿਰਲਾ ਹੋਏ ਜਿਨ ਚਾਕੇ ਸੀ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੇ ਡੋਲਾ ਨੇ ਸੁਪਰ ਪਰੇ ਪ੍ਰੇਮ ਰਸ ਰੰਗ ਉਪਜਾ ਚਾਉ ਸਾਧ ਕੇ ਸੰਗ ਪਰੇਸ਼ਨ ਆਨ ਸਭ ਤਿਆਗ ਅੰਤਰ ਪ੍ਰਗਾਸ ਆਨ ਦੇ ਲਿਵਲਾਕ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨ ਸਭ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਏ ਦਿਆਲ ਸੇਵਕ ਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪੈ ਜਨ ਮਰਨ ਦੁਖ ਭਰਮ ਗਿਆ ਇਛ ਮੁਨੇ ਸ਼ਰਧਾ ਸਭ ਹੋਰੇ ਰਾ ਭਰਿਆ ਸਤਸੰਗ ਹਜੂਰੀ ਜਿਸ ਕਾ ਸਾਥ ਇਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੇ ਵਿਸਰੇ ਜੇ ਕਾਲ ਨਾ ਭਾਨੇ ਸੋ ਕੇ ਵਿਸਰੇ ਜੇ ਕੀ ਆ ਜਾਣੇ ਸੋ ਕੇ ਵਿਸਰੇ ਜਿਨ ਸਭ ਕਿਛ ਦੀ ਆ ਸੋ ਕੇ ਵਿਸਰੇ ਜੇ ਜੀਵਨ ਜੀ ਆ ਸੋ ਕੇ ਵਿਸਰੇ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਵਿਰ ਲੈ ਰਾਖੈ ਸੋ ਕੇ ਵਿਸਰੇ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਕਾਢੈ ਗੁਰਪੂਰੇ ਤਤ ਹੈ ਬੁਝਾਇਆ ਪ੍ਰਭ ਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਪਰਾ ਨਾਮ ਜਪਾਵੋ ਭਗਤ ਪਾਏ ਤ੍ਰਿਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ ਸਰਬ ਕਲਿਆਣ ਸੁਖ ਨਿਦਨਾਮ ਬੋਟ ਜਦ ਪਾਏ ਵਿਸ਼ਰਾਮ ਸਗਲ ਦੁੱਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾ ਸੁਭਜੀ ਪ੍ਰੀਤ ਪ੍ਰੇਮ ਰਸਾਓ ਮਨ ਤਨ ਅੰਤਰ ਹੀ ਸੁਆਓ ਨੇਤਰ ਵੇਗ ਦਰ ਸੁਖ ਹੋਏ ਮਨ ਵਿਕਸੇ ਸਾਧ ਚਰਨ ਧੋਏ ਭਗਤ ਜਨਾ ਕੇ ਮੰਤਰ ਰੰਗ ਵੇਲੇ ਕੋ ਭਾਵੇ ਸੰਗ ਏਕ ਬਸ ਜਿਜਾ ਕਰ ਮੈਂ ਗੁਰ ਪ੍ਰਸਾਦ ਨਾਮ ਜਪ ਲੈ ਤਾਂ ਕਿ ਉਪਾ ਕਹੀ ਨਾ ਜਾਏ ਨਾਨਕ ਰਹਿ ਸਭ ਸਮਾਏ ਪ੍ਰਭ ਬਖਸ਼ਾਂ ਦੀਨ ਦਿਆਲ ਭਗਤ ਵਿਛਲ ਸਦਾ ਕਿਰਪਾਲ ਨਾਥ ਰਾਤ ਗੋਬਿੰਦ ਗੋਪਾਲ ਸਰਬ ਗਿਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਅੰਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਣ ਯਾਰ ਨੀਚ ਅਜਾ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੋਖ ਪਾਏ ਕਿ ਨਮਕ ਹਰ ਕੇ ਗੁਣ ਗਾਇਨ ਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਬਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਖ ਕਰਨੀ ਸੋਭਾ ਧੰਨਵੰਤ ਹਿਰਦੇ ਵਿਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਅਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰੇ ਕਾ ਸ਼ਰਨ ਦੁਸ਼ਟਿਤਾ ਪਾਪਨ ਤਬ ਕਹਿਤੇ ਹੋ ਤਾ ਜਬ ਧਾਰੀ ਆਪਨ ਸੁਨ ਸਮਾਤਾ ਬੈਰ ਰੁਦ ਕੇ ਸੰਕਮਾਤ ਜਬ ਇਸ ਕਬਰ ਚਿਹਨ ਜਾਪਤ ਤਬ ਹਰ ਕਿਸੋ ਕੁ ਕਿਸੇ ਵਿਆਪਤ ਵਿਆਪਨਾ ਪਾਪ ਪਾਰ ਬ੍ਰਹਮਤਾ ਮੋਹ ਕਾਂ ਕਿਸ਼ੋਭਿਤ ਭਰਮ ਆਪਨ ਖੇਲਾ ਵਰਤੀ ਜਾ ਨਾਨ ਕਰਨੇ ਹਾਰ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਦ ਮੁਕਤ ਕੋ ਕਿਸ ਕੋ ਗਨੀ ਜਬ ਇੱਕ ਹਰ ਗਮ ਪਾਰ ਤਬ ਨਰਕ ਸੁਰਖੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਪਾਇ ਤਬ ਸ਼ਿਵ ਸ਼ਕਤ ਕਹੋ ਕਥਰਾਏ ਜਬ ਆਪੇ ਆਪ ਆਪਣੀ ਜੋ ਧਰੈ ਤਬ ਕਵ ਨਿਡਰ ਕਵਨ ਕਤੜ ਰਹਿ ਆਪਨ ਜਲ ਤਾਪ ਕਰਨੇ ਹਾਰ ਨਾਨਕ ਠਾਕੁਰ ਗਮ ਪਾਰ ਅਬਨਾਸੀ ਸੁਖ ਆਪਣਾ ਸੰਤੈ ਜਨ ਮਰਨ ਕਹੋ ਕਾਹ ਮੇਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸੇ ਜਬ ਗਤ ਗੋਚਰ ਪ੍ਰਵੇਖਾ ਤਬ ਚਿੱਤਰ ਗੁਪਤ ਕਿਸੇ ਪੁੱਛਣ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੁਣ ਵੰਦਨ ਵਾਦੇ ਆਪਣਾ ਪਾਪੀ ਚਰਜਾ ਨਾਨਕ ਆਪਨ ਪਾਪੀ ਪ੍ਰਜਾ ਜਹ ਨਿਰਮਲ ਪੁਰਖ ਪੁਰਖ ਪਥੋਤਾ ਤਹਿ ਬਿਨ ਮੈਲ ਕਹੋ ਕਹਿ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਭਾਨ ਤੈ ਕੌਣ ਕੁਮਾਨ ਕੌਣ ਬਿਮਾਨ ਜੈ ਸਰੂਪ ਕੇਵਲ ਜਗਦੀਸ ਚੈ ਛਲ ਛਤਰ ਲਗਤ ਕਹੋ ਕਿਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤਹਿ ਕਿਸੇ ਭੂਕਮ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਾ ਨਾਨਕ ਕਰਤੇ ਕਾ ਨਾਹੀ ਸਮਾਰ ਜਪ ਅਪਨੀ ਸੋਭਾ ਆਪਣੇ ਸੰਗ ਮਨਾਏ ਤਬ ਕਵਨ ਮਾਇ ਪਾ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੇ ਪਰਵੀਨ ਤਹਿ ਵੇਦ ਕਦੇਵ ਕਹਾਂ ਕਹੁ ਸੀਨ ਜਬ ਆਪਣ ਆਪ ਆਪ ਉਰਧਾਰੈ ਤਉ ਸ਼ਗਨ ਪਸ਼ਗਨ ਕਹਾਂ ਵਿਚਾਰੈ ਜੈ ਆਪਨ ਊਚ ਆਪਨ ਆਪਨੇਰਾ ਤਹਿ ਕਉਂ ਠਾਕੁਰ ਕੁਨ ਕਹੀ ਅਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੇ ਗਤ ਜਾਨੂ ਆਪ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੇ ਗਤ ਜਾਨੂ ਆਪ ਜਹਿ ਛਲ ਛੇਦ ਭੇਦ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੇ ਗੁਣ ਕਾ ਨਾਹੀ ਪਰਵੇਸ਼ ਜਾਏ ਏਕ ਆਏ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗ ਅਚਿੰਤਾ ਜੈ ਆਪਣਾ ਪਾਪਤਿਆਰਾ ਤੈ ਕੌਣ ਕਥੈ ਕੋ ਸੁਨੇ ਹਾਰਾ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪੇ ਪਹੁੰਚਾ ਜਹ ਆਪਰਚਿਓ ਪ੍ਰਪੰਚ ਕਾਰਤੀ ਗੁਣ ਮੈਂ ਕੀਨੋ ਵਿਸਥਾਰ ਪਾਪੁਨ ਤੈ ਭਈ ਕਹਾਵਤ ਕਉ ਨਰਕ ਕਉ ਸੁਰਗ ਮਛਾਵਤ ਆਲ ਜਾਲ ਮਾਇਆ ਜੰਜਾਲ ਹੋਮੈ ਮੂੰਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਉਪਖਿਆਨ ਆਪਨ ਕੇ ਲਾਭ ਕਰ ਦੇਖਿਆ ਕੇਲ ਸਗੋ ਚੈ ਤੋ ਨਾਨਕ ਏਕ ਜਹ ਵਿਗਤ ਭਗਤ ਤੈ ਆਪ ਜੈ ਪਸਰੈ ਪਾਸ ਹਰ ਸੰਤ ਪ੍ਰਤਾਪ ਦੋਹ ਪਾ ਕਾਇਆ ਪੇ ਧਨੀ ਅਨੁ ਕੀ ਸੋਭਾ ਅਨੁਹੋ ਬਨੀ ਆਪੇ ਕੌਤਕ ਕਰੇ ਅਨੰਦ ਜੋਜਾ ਪੇ ਰਸ ਭੋਗ ਨਿਰਜੋਗ ਜਿਸ ਭਾਵਿਤ ਸਪਨਾਏ ਲਾਭੈ ਜਿਸ ਭਾਵਿਤ ਸਕੇਲ ਖਿਲਾਵੇ ਬੇਸ਼ੁਮਾਰ ਥਾ ਗੰਤਿਆ ਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਨਕ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਅਸ਼ਟਪਦੀ ਆਪ ਕਥੇ ਆਪ ਸੁਣਨੇ ਹਾਰ ਆਪੇ ਏਕ ਆਪ ਵਿਸਤਾਰ ਜਾਤ ਇਸ ਭਾਵੇ ਤਾਂ ਸ੍ਰਿਸ਼ਟ ਪਾਏ ਆਪਣੇ ਬਾਣੇ ਲੈ ਸਮਾਏ ਤੁਮ ਤੇ ਬਿਨ ਨਹੀਂ ਕਿਛ ਹੋਇਆ ਆਪਣੇ ਸੁਧ ਸਬਜੈਕਟ ਪ੍ਰੋਏ ਜਾ ਕੋ ਪ੍ਰਭ ਜੀਉ ਆਪ ਜਾਏ ਸਚ ਨਾਮ ਸੋਈ ਜਿਨ ਪਾਏ ਸੋ ਸਮਦਰਸ਼ੀ ਤਤ ਕਵਿਤਾ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ ਜੀ ਜੰਤਰ ਸਭ ਤਾਂ ਕਿਹਾ ਦੀਨ ਦਿਆਲ ਨਾਥ ਕੋ ਨਾਥ ਜਿਸਰਾ ਕਹਿ ਤਿਸ ਕੋਈ ਨਾ ਮਾਰੇ ਸੋ ਮੋਹਾ ਜਿਸ ਮਨ ਨੂੰ ਵਿਸਾਰੇ ਤਿਸ ਤਜ ਅਵਰ ਕਹਾ ਕੋ ਜਾਏ ਸਭ ਸ੍ਰੀ ਜਨਰਾਏ ਜੀ ਕੀ ਜੁਗ ਜਾ ਕੇ ਸਭ ਹਾਦਨ ਤਰ ਬਾਹਰ ਜਾਨੋ ਸਾਧ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰ ਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹਿ ਵਿਆਪ ਪ੍ਰਤਪਾਲੈ ਜੀਵਨ ਮੋਹ ਭਾਂਤ ਜੋ ਜੁਰ ਜਸ ਤਿਸੇ ਧਿਆਤ ਜਿਸ ਭਾਵ ਹੈ ਤਸਲੈ ਮਿਲੈ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਲਨਾ ਗਾ ਹਰੇ ਕਹਿ ਨਾਏ ਜਿਸ ਕੀ ਆਸਨਾ ਬਿਰਥੇ ਜਾਏ ਸੇਵਕ ਕੋ ਸੇਵਾ ਬਨਿਆਏ ਹੁਕਮ ਵਿੱਚ ਪਰਮ ਬੰਦ ਪਾਈ ਇਸਤੇ ਉੱਪਰ ਨਹੀਂ ਵਿਚਾਰ ਜਾਂ ਕੈ ਮਨ ਵਸਿਆ ਨਿਰੰਕਾਰ ਬੰਧਨ ਤੋਂ ਪਏ ਨਿਰਵੈਰਾਂ ਦਿਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਉ ਪਰਮਾਨੰਦ ਆਰਾਮ ਰਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾਹੇ ਸਵਾਓ ਆਠ ਪੈਰ ਪਪੇ ਕੋ ਨੇਰਾ ਮਿਟੇ ਗਿਆਨ ਮਿਨ ਚੈਨ ਧੇਰਾ ਸੁਨ ਬਦੇ ਸ਼ਿਰਦੈ ਬਸਾਵੋ ਮਨ ਚੈ ਨਾਨਕ ਫਲ ਪਾਵੋ ਹਾਲਤ ਬਲਤ ਦਲਿਓ ਸਵਾਰ ਰਾਮ ਨਾਮ ਅੰਤਰ ਧਾਰ ਪੂਰੇ ਗੁਰ ਕੀ ਪੂਰੀ ਦੀ ਕਰ ਮਨ ਵਸਦ ਸਾਚ ਪ੍ਰਿਖਿਆ ਮਨ ਤਨ ਰਾਮ ਜਪੋ ਲਿਬਲਾਏ ਦੁਖ ਦਰਦ ਮਨ ਤੇ ਪਹੁੰਚ ਜਾਏ ਸਚ ਵਾਪਾਰ ਕਰੋ ਵਾਪਾਰੇ ਤਰਗਾ ਨਿਮਹਿ ਖੇਪ ਤੁਮਾਰੀ ਏਕਾ ਟੇਕ ਰਖੋ ਮਨ ਮਾਹੇ ਨਾਨਕ ਬਹੁ ਨਾ ਆਵੇ ਜਾਹੇ ਤਿਸ ਤੇ ਤੁਰ ਕਹਾਂ ਕੋ ਜਾਏ ਉਬਰੇ ਰਖਨ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋ ਮਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਬੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਭੇਖ ਦੋ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੁਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਿਵਾਰ ਅੰਤਰ ਜਾਵੇ ਪੁਰਖ ਪ੍ਰਧਾਨ ਜਿਸ ਮਨ ਵਸੈ ਸੋਹੋਤ ਨਿਹਾਲ ਤਾਂ ਕੈ ਨਿਕਟਨਾ ਵਦਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਗਿਆਨ ਧੀਰ ਵਿਨਾਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗੰਤ ਪ੍ਰਭ ਡਿਠਾ ਨਾਮ ਪ੍ਰਭੂ ਕਾਲਾ ਗਾ ਮਿਠਾ ਸਗਲ ਸਮੱਗਰੀ ਏ ਕਿਸ ਘਾਟ ਮਾਹੀਨ ਕਰਾਂਗਣਾ ਦ੍ਰਿਸ਼ਟਾ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ ਸੁਨ ਸਮਾਧ ਨਤਨਾਦ ਕਹਿਣ ਨਾ ਜੈ ਚਰਚ ਬਿਸਮਾਦ ਇਨ ਦੇਖੈ ਜਸਾਬ ਦਿਖਾਏ ਨਾਨਕ ਤਿਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਆਨੰਦ ਘੜ ਘੜ ਪਿਆ ਪ੍ਰਿਆ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪਤਪਾਲ ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਏ ਤੈਸਾ ਕਰਮ ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਟ ਦੇ ਦਿਸੇ ਸੁਭਾਹੇ ਤਿਸਤੇ ਬਿਨ ਨਹੀਂ ਕੋਠਾ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸਿਰ ਸੁਰ ਨਖੇਤਰ ਮੈਂ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨਾ ਕਮ ਹੁਣ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਾਈਏ ਗੁਣੈ ਮੋਲ ਸਰਬ ਜੋਤ ਮੈਂ ਜਾਂ ਕੀ ਜੋ ਧਾਰ ਜੋ ਸਵਾਮੀ ਓਤ ਪੋਤ ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤਨ ਮੈਂ ਹਮ ਵਿਸਾਸ ਸੰਤ ਜਨਾ ਕਾ ਭੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨੇ ਸ਼ੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਖੇਤ ਜੋ ਜੋ ਹੋਈ ਸੋਈ ਸੁਖਮਾਨੇ ਕਰਨ ਕਰਾ ਬਨਹਾਰ ਪ੍ਰਭ ਜਾਣੈ ਅੰਤਰ ਵਸੇ ਬਾਹਰ ਵੀ ਹੋਈ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾ ਕਰੇ ਵਿਸਤਾਰ ਤਿਸ ਭਾਵੇ ਤਾ ਏ ਕੰਕਾਰ ਅਨਿਕਰਾ ਲਖੀ ਨਾ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪਿਆ ਪਾਪ ਭਰਪੂਰ ਅੰਤਰ ਗਾ ਦਿਸ ਆਪ ਜਨੇ ਨਾਨਕ ਤੇ ਜਨਾ ਬੁਝਾਏ ਸਰਬ ਭੂਤਾ ਵਰਤਾਰਾ ਸਰਬ ਨੈਨਾ ਭੇਖਨ ਹਾਰ ਸਕਲ ਸਮੱਗਰੀ ਜਾਂ ਕਾ ਦਨਾ ਆਪਨ ਜਸ ਆਪ ਹੀ ਸੁਣਾ ਆਪ ਨ ਜਾਣੇ ਖੇਲ ਬਣਾਇਆ ਗਿਆ ਕਾਰੀ ਕੀ ਨੀਮਾਇਆ ਸਭ ਕੇ ਮਤਲਬ ਤੋਂ ਰਹਿ ਜੋ ਕਿਛ ਕਹਿਣਾ ਸੁਹਾ ਪਿਕ ਹੈ ਅੱਗੇ ਆਵੇ ਅੱਗੇ ਜਾਏ ਨਾਨਕ ਜਾ ਭਾਵੇ ਤਲੇ ਇਸ ਮੈਂ ਇਸ ਤੇ ਹੋਈ ਸੁਣਾ ਹੀ ਬਰਾਵਰੇ ਕਹੋ ਕਿਨੇ ਕਛ ਕਰਾ ਆਪ ਲਾ ਕਰ ਤੂੰ ਤਦ ਨੀ ਕੀ ਆਪੇ ਜਾਣੇ ਆਪਣੇ ਜੀ

वाणी सगल मंतांत केवल हर नाम गोविंद भगत के मन विश्राम।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਾਧ ਸੰਗਤ ਜੀ, ਐਤਵਾਰ ਦੇ ਵਿਸ਼ੇਸ਼ ਦਿਵਾਨਾਂ ਦੇ ਵਿੱਚ ਆਪ ਜੀ ਨੇ ਸੁਖਨੀ ਸਾਹਿਬ ਦੇ ਬਾਣੀ ਜਾਪ ਸਰਵਣ ਕੀਤੀ। ਸੋ ਹੁਣ ਅਗਲੇ ਸਮੇਂ ਦੇ ਲਈ ਬੜੇ ਸਤਿਕਾਰਯੋਗ ਹੈੱਡ ਗ੍ਰੰਥੀ ਸਾਹਿਬ ਗਿਆਨੀ ਰਵਿੰਦਰਪਾਲ ਸਿੰਘ ਜੀ ਅਗਲੇ ਸਮੇਂ ਲਈ ਆਪ ਜੀ ਨੂੰ ਗੁਰਬਾਣੀ ਕਥਾ ਵਿਚਾਰਾਂ ਸਰਵਣ ਕਰਾਉਣਗੇ ਜੀ। ਆਓ ਅਗਲੇ ਸਮੇਂ ਵਾਸਤੇ ਆਪਾਂ ਉਹਨਾਂ ਪਾਸੋਂ ਗੁਰ ਇਤਿਹਾਸ ਸਰਵਣ ਕਰੀਏ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

multi

मानस की गत ए मर्टी का क्या तो पे स्वामी मानस की गत ए

ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਬਖਸ਼ਿਸ਼ ਨੂੰ ਪ੍ਰਾਪਤ ਕਰਨ ਵਾਸਤੇ ਸੁਭਾਈ ਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਇਹ ਪਾਵਨ ਉਪਦੇਸ਼ ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਜੀ ਨੇ ਪ੍ਰਕਾਸ਼ਮਾਨ ਹੋ ਕੇ ਹੁਕਮ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਇਹ ਪਾਵਨ ਸ਼ਬਦ ਸੋਰਠ ਕੀ ਵਾਰ ਦੇ ਸਿਰਲੇਖ ਅਧੀਨ ਦਰਜ ਪੌੜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਅਤੇ ਦੋ ਸਲੋਕ ਗੁਰੂ ਅਮਰਦਾਸ ਸਾਹਿਬ ਜੀ ਦੇ ਨੇ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜੋ ਉਪਦੇਸ਼ ਅੱਜ ਦੇ ਇਸ ਪਾਵਨ ਸ਼ਬਦ ਰਾਹੀਂ ਸਾਡੇ ਸਨਮੁੱਖ ਬਖਸ਼ਿਸ਼ ਕੀਤਾ ਹੈ, ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੋ ਅੱਜ ਦਾ ਗੁਰਮਤਿ ਸਮਾਗਮ ਹੈ, ਬਹੁਤ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਜੀ, ਬੀਬੀ ਮਨਪ੍ਰੀਤ ਕੌਰ, ਤਿਨ੍ਹਾਂ ਦੇ ਸਪੁੱਤਰ ਸਰਦਾਰ ਨੌਨਿਧ ਸਿੰਘ ਦੇ ਜਨਮ ਦਿਨ ਦੇ ਸੰਬੰਧ ਵਿੱਚ ਪਰਿਵਾਰ ਦੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਵਾਸਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਸਨਮੁੱਖ ਪਰਿਵਾਰ ਹਾਜ਼ਰ ਹੋਇਆ। ਸਤਿਗੁਰੂ ਸਾਹਿਬ ਜੀ ਨੇ ਜੋ ਉਪਦੇਸ਼ ਅੱਜ ਬਖਸ਼ਿਸ਼ ਕੀਤਾ ਹੈ, ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਆਰੰਭਤਾ ਹੈ ਸਲੋਕ ਮਹੱਲਾ ਤੀਜਾ, ਵਿਣ ਨਾਵੈ ਸਭ ਭਰਮ ਦੇ। ਮਹਾਰਾਜ ਇੱਥੇ ਬਖਸ਼ਿਸ਼ ਕਰਦਿਆਂ ਸਮਝਾਉਂਦੇ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਬਦ। ਸਤਿਗੁਰੂ ਸਾਹਿਬ ਜੀ ਜ਼ਿਕਰ ਕਰਦੇ ਕਿ ਵਿਣ ਨਾਵੈ ਸਭ ਭਰਮ ਦੇ, ਨਿੱਤ ਜਗ ਤੋਟਾ ਸੰਸਾਰ। ਮਹਾਰਾਜ ਕਹਿਣ ਲੱਗੇ ਜੀਵਨ ਦੇ ਵਿੱਚ ਜਿਹੜੀ ਭਟਕਣਾ ਹੈ, ਦੌੜ ਹੈ, ਜਿਹਦੇ ਰਾਹੀਂ ਇਕਾਗਰਤਾ ਭੰਗ ਹੋ ਰਹੀ ਔਰ ਲਗਾਤਾਰ ਭ੍ਰਮਣ ਚੱਲ ਰਿਹਾ ਹੈ ਪਰ ਟਿਕਾ ਨਹੀਂ ਹੈ ਕਿਸੇ ਪਾਸੇ, ਸਤਿਗੁਰੂ ਸਾਹਿਬ ਜੀ ਕਹਿੰਦੇ ਉਹਦਾ ਕਾਰਨ ਹੈ ਨਾਮ ਤੋਂ ਟੁੱਟ ਜਾਣਾ। ਜੀਵਨ ਦੇ ਅੰਦਰ ਨਾਮ ਤੋਂ ਟੁੱਟਿਆ ਹੋਇਆ ਇਨਸਾਨ ਕਿਸੇ ਪਾਸੇ ਵੀ ਉਹਦਾ ਜੀਵਨ ਇਕਾਗਰਤਾ ਸ਼ਾਂਤ ਰੂਪ ਟਿਕਾ ਦੇ ਵਿੱਚ ਨਹੀਂ ਹੈ ਅਤੇ ਇਸੇ ਟਿਕਾ ਦੀ ਭਾਲ ਵਿੱਚ ਇਨਸਾਨ ਦੌੜ ਰਿਹਾ ਹੈ। ਮਹਾਰਾਜ ਜੀ ਕਹਿੰਦੇ ਦੌੜਨ ਦੀ ਜ਼ਰੂਰਤ ਨਹੀਂ ਹੈ, ਭਟਕਣਾ ਦਾ ਮੂਲ ਕਾਰਨ ਹੀ ਇਹ ਹੈ ਜੇ ਅੰਦਰ ਚੈਨ ਨਹੀਂ ਆ ਰਿਹਾ, ਸਥਿਰਤਾ ਨਹੀਂ, ਟਿਕਾ ਨਹੀਂ ਆ ਰਿਹਾ,
ਇਹਦਾ ਅਰਥ ਹੈ, ਸਤਿਗੁਰੂ ਜੀ ਕਹਿੰਦੇ ਵਿਣ ਨਾਵੈ ਸਭ ਭਰਮ ਦੇ। ਨਾਮ ਤੋਂ ਬਗੈਰ ਮਹਾਰਾਜ ਕਹਿੰਦੇ ਸਦੀਵੀ ਭਰਮ ਹੈ, ਭਟਕਣਾ ਹੈ। ਅਤੇ ਅਗਲੀ ਅਵਸਥਾ ਹੈ ਕਿ ਜੀਵਨ ਵਿੱਚ ਤੋਟਾ ਆ ਰਿਹਾ ਹੋਵੇ। ਤੋਟੇ ਦਾ ਅਰਥ ਹੁੰਦਾ ਵੀ ਕਮੀ ਪੂਰੀ ਨਾ ਹੋ ਰਹੀ ਹੋਵੇ, ਹਰੇਕ ਚੀਜ਼ ਦੀ ਕਮੀ ਹੋਵੇ, ਇੱਥੋਂ ਤੱਕ ਕਿ ਇਨਸਾਨ ਤ੍ਰਿਪਤੀ ਵਾਲੇ ਪਾਸੇ ਨਾ ਹੋਵੇ। ਨੀਅਤ ਜਾਂ ਬਿਰਤੀ ਜਿਹੜੀ ਹੈ ਉਹ ਤ੍ਰਿਪਤ ਨਹੀਂ ਹੋ ਰਹੀ, ਰੱਜ ਨਹੀਂ ਰਹੀ, ਤੋਟ ਆ ਰਹੀ ਹੈ, ਕਿਸੇ ਨਾ ਕਿਸੇ ਚੀਜ਼ ਦੀ ਤੋਟ ਆ ਰਹੀ ਹੈ, ਸੰਪੂਰਨਤਾ ਨਹੀਂ ਹੋ ਰਹੀ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਿਹੜਾ ਬੰਦਾ ਨਾਮ ਨਾਲੋਂ ਟੁੱਟ ਜਾਂਦਾ ਹੈ, ਉਸ ਤੋਂ ਬਾਅਦ ਜੀਵਨ ਦੇ ਵਿੱਚ ਅਗਲਾ ਨਿਰਣਾ ਹੈ। ਪਹਿਲੀ ਤਾਂ ਇਹ ਜੀਵਨ ਵਿੱਚ ਵਿਚਾਰ ਕੇ ਪਹਿਲੇ ਨੰਬਰ 'ਤੇ ਉਹ ਭਰਮ ਵਿੱਚ ਪੈਂਦਾ ਹੈ, ਦੂਸਰਾ ਉਹਦੇ ਜੀਵਨ ਵਿੱਚ ਤੋਟ ਆਉਂਦੀ ਹੈ। ਸਤਿਗੁਰੂ ਕਹਿੰਦੇ ਕਾਰਨ ਇਹ ਹੈ ਕਿ ਨਾਮ ਤੋਂ ਟੁੱਟ ਗਏ ਹਾਂ, ਵਿਣ ਨਾਵੈ ਸਭ ਭਰਮ ਦੇ। ਸਤਿਗੁਰੂ ਕਹਿੰਦੇ ਨਾਮ ਤੋਂ ਬਗੈਰ ਇਨਸਾਨ ਭਟਕਣਾ ਦੇ ਵਿੱਚ ਹੈ, ਦੌੜ ਰਿਹਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਬਚਨ ਪੜ੍ਹੋ ਅਤੇ ਦਾਤਾਰ ਕਹਿਣ ਲੱਗੇ, ਜੀਵਨ ਦੇ ਵਿੱਚ ਬਿਨ ਸ਼ਬਦ ਹੈ ਸਭ ਜਗ ਬਉ ਰਾਨੰਗ, ਬਿਰਥਾ ਜਨਮ ਗਵਾਏ। ਨਾਮ ਤੋਂ ਬਗੈਰ ਜੀਵਨ ਵਿੱਚ ਕੋਈ ਪ੍ਰਾਪਤੀ ਨਹੀਂ ਹੈ। ਵਿਣ ਨਾਵੈ ਸਭ ਭਰਮ ਦੇ, ਨਿੱਤ ਜਗ ਤੋਟਾ ਸੰਸਾਰ। ਸਤਿਗੁਰੂ ਜੀ ਕਹਿੰਦੇ ਨਾਮ ਤੋਂ ਟੁੱਟੇ ਹੋਏ ਇਨਸਾਨ ਦੇ ਜੀਵਨ ਵਿੱਚ ਘਾਟ ਕਦੀ ਵੀ ਪੂਰੀ ਨਹੀਂ ਹੋ ਸਕਦੀ, ਉਹ ਸਦੀਵੀ ਘਾਟੇ ਵਿੱਚ ਰਹਿੰਦਾ, ਕਿਸੇ ਪਾਸੇ ਵੀ ਸੰਪੂਰਨਤਾ ਨਹੀਂ। ਇੱਕ ਪਾਸੇ ਮਹਾਰਾਜ ਜੀ ਨੇ ਤਾਂ ਇਹ ਵੀ ਜ਼ਿਕਰ ਕਰ ਦਿੱਤਾ ਹੈ ਕਿ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀਂ ਦਾਮ। ਸਤਿਗੁਰੂ ਜੀ ਕਹਿੰਦੇ ਜਿਵੇਂ ਪਾਣੀ ਤੋਂ ਬਗੈਰ ਇੱਕ ਬੂਟਾ ਸੁੱਕ ਜਾਂਦਾ ਹੈ, ਉਹਦੀ ਕੀਮਤ ਉਹਦੀ ਕਦਰ ਜੀਵਨ ਵਿੱਚ ਨਹੀਂ ਪੈਂਦੀ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇਸੇ ਤਰੀਕੇ ਦੇ ਨਾਲ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀਂ ਦਾਮ, ਹਰ ਨਾਹ ਨਾ ਮਿਲੀਐ ਸਾਜਨੈ ਕੱਤ ਪਾਈਐ ਬਿਸਰਾਮ। ਸਤਿਗੁਰੂ ਜੀ ਕਹਿੰਦੇ ਜਿੰਨਾ ਚਿਰ ਤੱਕ ਨਾਮ ਹਿਰਦੇ ਵਿੱਚ ਨਹੀਂ ਉਹਨਾਂ ਚਿਰ ਤੱਕ ਇਕਾਗਰਤਾ ਪ੍ਰਗਟ ਹੋ ਹੀ ਨਹੀਂ ਸਕਦੀ, ਜਿੰਨਾ ਮਰਜ਼ੀ ਜ਼ੋਰ ਲੱਗ ਜਾਏ, ਜਿੰਨੀ ਮਰਜ਼ੀ ਤਾਕਤ ਪ੍ਰਗਟ ਹੋ ਜਾਏ। ਸਤਿਗੁਰੂ ਕਹਿਣ ਲੱਗੇ ਅੰਦਰ ਦਾ ਟਿਕਾ, ਅੰਦਰ ਦੀ ਇਕਾਗਰਤਾ ਜਿਹੜੀ ਹੈ ਉਹ ਕਿਸੇ ਪਾਸੇ ਵੀ ਪ੍ਰਗਟ ਨਹੀਂ ਹੁੰਦੀ। ਇਸ ਕਰਕੇ ਦਾਤਾਰ ਨੇ ਸਪਸ਼ਟ ਕਹਿ ਦਿੱਤਾ, ਮਹਾਰਾਜ ਕਹਿਣ ਲੱਗੇ ਜੇ ਅੰਦਰ ਦਾ ਟਿਕਾ ਨਹੀਂ ਤਾਂ ਇਹਦਾ ਅਰਥ ਹੈ ਨਾਮ ਤੋਂ ਟੁੱਟ ਗਏ, ਨਾਮ ਨਾਲ ਜੁੜਨਾ ਚਾਹੀਦਾ, ਲਾਜ਼ਮੀ ਹੈ। ਨਾਮ ਦੇ ਨਾਲ ਜੁੜਨ ਦੀ ਜਿਹੜੀ ਬਿਰਤੀ ਹੈ ਔਰ ਉਹਦੇ ਅੰਦਰ ਦੀ ਇਕਾਗਰਤਾ ਚਾਹੀਦੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਤੱਕ ਕਿਹਾ ਕਿ ਹਰ ਕੇ ਨਾਮ ਬਿਨਾਂ ਦੁੱਖ ਪਾਵੇ, ਨਾਮ ਤੋਂ ਬਗੈਰ ਅਵਸਥਾ ਦੁੱਖਦਾਈ ਹੈ, ਦੁੱਖ ਵਿੱਚ ਹੈ। ਸਤਿਗੁਰੂ ਸਾਹਿਬ ਮਹਾਰਾਜ ਗੁਰਬਾਣੀ ਦੇ ਵਿੱਚ ਇਹ ਸਾਰਾ ਕੁਝ ਦੱਸਦਿਆਂ ਸਮਝਾਉਣ ਦਾ ਯਤਨ ਕਰਦੇ ਕਿ ਜਿੱਦਣ ਨਾਮ ਤੋਂ ਟੁੱਟ ਗਏ ਉਸ ਦਿਨ ਜੀਵਨ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਹੀਂ, ਕਿਆ ਸੁਲਤਾਨ ਸਲਾਮ ਵਿਹੋਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਮਹਾਰਾਜ ਕਹਿਣ ਲੱਗੇ ਉਹ ਕਾਹਦਾ ਸੁਲਤਾਨ ਜਿਹਨੂੰ ਸਲਾਮ ਕਰਨ ਵਾਲਾ ਕੋਈ ਨਹੀਂ। ਸਤਿਗੁਰੂ ਜੀ ਕਹਿੰਦੇ ਇਸੇ ਪ੍ਰਕਾਰ ਨਾਮ ਤੋਂ ਬਗੈਰ ਜੋ ਮਰਜ਼ੀ ਪ੍ਰਾਪਤੀ ਹੋ ਜਾਏ, ਔਰ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਕਰਤੇ ਪੁਰਖ ਦੇ ਦਰ ਦੇ ਉੱਪਰ ਨਾਮ ਤੋਂ ਬਗੈਰ ਪ੍ਰਵਾਨਗੀ ਨਹੀਂ। ਗੁਰਬਾਣੀ ਵਿੱਚ ਇੱਕ ਬਚਨ ਆਪਾਂ ਪੜ੍ਹੀਏ ਤਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਸਮਝਾਉਂਦੇ ਨੇ ਨਿਰਣਾ ਕਰਕੇ, ਦਾਤਾਰ ਸਪਸ਼ਟ ਕਰਦਿਆਂ ਕਹਿੰਦੇ ਜੇ ਯੁਗ ਚਾਰੇ ਆਰ ਜਾ, ਜੇ ਯੁਗ ਚਾਰੇ ਚਾਰ ਯੁੱਗਾਂ ਜਿੰਨੀ ਆਰ ਜਾ ਹੋ ਜਾਏ, ਹੋਰ ਦਸੂਣੀ ਹੋਏ ਦਸ ਗੁਣਾ ਹੋਰ ਵੱਧ ਜਾਏ, ਨਵਾਂ ਖੰਡਾਂ ਵਿੱਚ ਜਾਣੀਏ, ਨੌ ਖੰਡਾਂ ਵਿੱਚ ਉਸ ਵਿਅਕਤੀ ਨੂੰ ਲੋਕ ਜਾਣਦੇ ਹੋਣ, ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚੱਲੇ ਸਭ ਕੋਏ ਉਹਦੇ ਹੁਕਮ ਦੇ ਵਿੱਚ, ਉਹਦੀ ਆਗਿਆ ਦੇ ਵਿੱਚ ਸਾਰਾ ਸੰਸਾਰ ਉਹਦੇ ਪਿੱਛੇ ਚੱਲਦਾ ਹੋਵੇ, ਨਾਲ ਚੱਲੇ ਸਭ ਕੋਏ ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗ ਲੇ। ਸਤਿਗੁਰੂ ਸਾਹਿਬ ਕਹਿਣਗੇ ਨਾਮ ਵੀ ਚੰਗਾ ਹੋਵੇ, ਨਾਮ ਕਰਕੇ ਉਹਦੀ ਉਸਤਤ ਵੀ ਚੰਗੀ ਹੋਵੇ। ਪਰ ਦਾਤਾਰ ਨੇ ਸਪਸ਼ਟ ਕੀਤਾ, ਮਹਾਰਾਜ ਕਹਿਣਗੇ ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ। ਮਹਾਰਾਜ ਕਹਿਣਗੇ ਜੇ ਉਹਦੀ ਨਦਰੋਂ ਰਹਿਮਤ ਕਿਰਪਾ ਨਾ ਹੋਈ ਤਾਂ ਸਤਿਗੁਰੂ ਕਹਿੰਦੇ ਕੋਈ ਵਾਤ ਨਹੀਂ ਪੁੱਛਦਾ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ। ਸਤਿਗੁਰੂ ਕਹਿਣ ਲੱਗੇ ਜੇ ਉਹਦੇ ਨਾਮ ਤੋਂ ਟੁੱਟ ਗਏ ਤਾਂ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਮਹਾਰਾਜ ਕਹਿਣ ਲੱਗੇ ਉਹ ਕੀੜਿਆਂ ਦੇ ਵਿੱਚ ਵੀ ਕੀੜਾ ਪ੍ਰਗਟ ਕਰਕੇ ਜੀਵਨ ਦੇ ਅੰਦਰ ਦੋਸ਼ ਤੁਹਾਡੇ ਸਿਰ 'ਤੇ ਮੜ ਸਕਦਾ ਹੈ, ਇਹ ਉਹਦੇ ਹੁਕਮ ਦੇ ਵਿੱਚ ਹੈ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਵਿਣ ਨਾਵੇ ਸਭ ਭਰਮ ਦੇ, ਨਿੱਤ ਜਗ ਤੋਟਾ ਸੈਸਾਰ।
ਇੱਥੋਂ ਤੱਕ ਕਿ ਵੀ ਸਤਿਗੁਰੂ ਜੀ ਨੇ ਬਚਨ ਕੀਤਾ, ਤੀਰਥ ਕੋਟ ਕੀਏ ਇਸਨਾਨ, ਦੀਏ ਬਹੁਦਾਨ, ਮਹਾਂਬ੍ਰਤ ਧਾਰੇ, ਦੇਸ਼ ਫਿਰਿਓ ਕਰ ਭੇਸ ਤਪੋ ਧਨ, ਕੇਸ ਧਰੇ ਨਾ ਮਿਲੈ ਹਰ ਪਿਆਰੇ, ਆਸਨ ਕੋਟ ਕਰੇ ਅਸਤਾਂਗ ਧਰੇ, ਬਹੁ ਨਿਆਸ ਕਰੇ ਮੁਖ ਕਾਰੇ, ਦੀਨ ਦਿਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਸਤਿਗੁਰੂ ਜੀ ਕਹਿੰਦੇ ਜੀਵਨ ਵਿੱਚ ਤੀਰਥ ਕੋਟ ਕੀਏ ਇਸਨਾਨ, ਵਿਣ ਨਾਵੈ ਸਭ ਭਰਮ ਦੇ। ਦਾਤਾਰ ਕਹਿਣ ਲੱਗੇ ਤੀਰਥ ਕੋਟ, ਕੋਟ ਦਾ ਅਰਥ ਹੈ ਕਰੋੜਾਂ ਤੀਰਥਾਂ 'ਤੇ ਵੀ ਇਸ਼ਨਾਨ ਕੀਤਾ ਹੋਵੇ। ਕੀਏ ਇਸਨਾਨ, ਦੀਏ ਬਹੁਦਾਨ, ਬੜੇ ਦਾਨ ਦਿੱਤੇ ਹੋਣ, ਮਹਾਂਬ੍ਰਤ ਧਾਰੇ, ਇੱਥੋਂ ਤੱਕ ਕਿ ਵੱਡੇ ਵੱਡੇ ਵਰਤ ਵੀ ਰੱਖੇ ਹੋਣ। ਮਹਾਰਾਜ ਜੀ ਕਹਿੰਦੇ ਦੇਸ਼ ਫਿਰਿਓ ਕਰ ਭੇਸ ਤਪੋ ਧਨ, ਕੇਸ ਧਰੇ ਨਾ ਮਿਲਿਆ ਹਰ ਪਿਆਰੇ, ਲੰਮੇ ਕੇਸ ਵੀ ਵਧਾ ਲਏ, ਜੜਾਵਾਂ ਵੱਧ ਗਈਆਂ। ਪਰ ਸਤਿਗੁਰੂ ਸਾਹਿਬ ਕਹਿਣ ਲੱਗੇ ਤਪ ਵੀ ਬਹੁਤ ਕੀਤੇ, ਇੱਕ ਗੱਲ ਦਾ ਖਿਆਲ ਕਰਨਾ, ਦੇਸ਼ ਫਿਰਿਓ ਕਰ ਭੇਸ ਤਪੋ ਧਨ, ਤਪੋ ਧਨ, ਕੇਸ ਧਰੇ ਨਾ ਮਿਲਿਆ ਹਰ ਪਿਆਰੇ, ਆਸਨ ਕੋਟ ਕਰੋੜਾਂ ਆਸਨ। ਵੈਸੇ ਸਿੱਧਾਂ ਦੀ ਯੁਕਤੀ ਇਹ ਹੈ ਕਿ ਉਹ ਆਪਣੇ ਜੀਵਨ ਵਿੱਚ 84 ਆਸਨ ਦੱਸਦੇ, ਪਰ ਇੱਥੇ ਜਿਹੜਾ ਨਿਰਣਾ ਹੈ ਆਸਨ ਕੋਟ ਕਰੋੜਾਂ ਆਸਨ ਕਰਨ ਦੀ ਵਿਧੀ ਹੋਵੇ। ਨਿਰਣਾ ਤਾਂ ਇਹੀ ਹੈ ਨਾ ਕਿ ਪਰਮੇਸ਼ੁਰ ਵਾਲੇ ਪਾਸੇ ਜਾਣ ਦੀ ਸਿੱਧੀ। ਆਸਨ ਕੋਟ ਕੀਏ ਅਸਤਾਂਗ ਧਰੇ, ਬਹੁ ਨਿਆਸ ਕਰੇ ਮੁਖ ਕਾਰੇ, ਦੀਨ ਦਿਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਸਤਿਗੁਰੂ ਸਾਹਿਬ ਕਹਿਣ ਲੱਗੇ ਜੀਵਨ ਦੇ ਅੰਦਰ ਭਾਵੇਂ ਸਾਰਾ ਸਰੀਰ ਵਿਭੂਤ ਨਾਲ ਭਰ ਲਵੇ, ਪਰ ਬੰਦਗੀ ਤੋਂ ਬਗੈਰ, ਜਪਜੀ ਸਾਹਿਬ ਤੋਂ ਬਗੈਰ, ਸਿਮਰਨ ਤੋਂ ਬਗੈਰ, ਦਾਤਾਰ ਕਹਿਣ ਲੱਗੇ ਖਾਲੀ ਚਲਿਆ ਜਾਂਦਾ ਹੈ ਇਨਸਾਨ। ਅੰਤ ਕੋ ਅੰਤ ਕੇ ਧਾਮ ਸਿਧਾਰੇ, ਕੱਖ ਵੀ ਜੀਵਨ ਵਿੱਚ ਪ੍ਰਾਪਤੀ ਨਹੀਂ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਜ਼ਿਕਰ ਕਰਦਿਆਂ ਕਹਿੰਦੇ ਨੇ ਕਿ ਇੱਕ ਸਿਆਣਾ ਪਿਤਾ ਭਾਈ ਗੁਰਦਾਸ ਸਾਹਿਬ ਜੀ ਦਾ ਕਵਿਤਾ ਆਪ ਜੀ ਦੇ ਸਨਮੁਖ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿ ਇੱਕ ਪਿਤਾ ਆਪਣੇ ਪੁੱਤਰ ਨੂੰ ਵਪਾਰ ਕਰਨ ਵਾਸਤੇ ਪੁਰਾਣੇ ਸਮੇਂ ਦੇ ਵਿੱਚ ਵੱਖ ਵੱਖ ਦੂਰ ਦਰਾਡਿਆਂ ਦੇ ਇਲਾਕਿਆਂ ਵਿੱਚ ਭੇਜਿਆ ਕਰਦੇ ਸੀ। ਸਿਆਣਾ ਪੁੱਤਰ ਉਹ ਹੁੰਦਾ ਸੀ ਜਿਹੜਾ ਵਪਾਰ ਵਿੱਚ ਵਾਧਾ ਕਰਕੇ ਅਤੇ ਦੂਣੀ ਕਮਾਈ ਕਰਕੇ ਵਾਪਸ ਆਉਂਦਾ ਸੀ, ਚਾਰ ਲੋਕ ਉਹਦੀ ਉਸਤਤ ਵਿੱਚ ਖੜ੍ਹੇ ਹੁੰਦੇ। ਪਰ ਜਿਹੜਾ ਸਾਰਾ ਕੁਝ ਲੁਟਾ ਕੇ ਵਾਪਸ ਆ ਜਾਂਦਾ ਸੀ, ਉਹਦੀ ਇੱਜ਼ਤ, ਉਹਦਾ ਮਾਣ ਅਤੇ ਸਤਿਕਾਰ ਘਰ ਵਿੱਚ ਪੂਰਾ ਨਹੀਂ ਸੀ ਕੀਤਾ ਜਾਂਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਨਿਰੰਕਾਰ ਨੇ ਬੰਦਗੀ ਰੂਪ ਵਪਾਰ ਕਰਨ ਵਾਸਤੇ ਸੰਸਾਰ 'ਤੇ ਭੇਜਿਆ ਹੈ, ਜਿਹਨੂੰ ਮਹਾਰਾਜ ਜੀ ਨੇ ਕਿਹਾ ਵਣਜ ਕਰੋ ਵਣਜਾਰੇ ਹੋ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ। ਨਾਲ ਮਹਾਰਾਜ ਕਹਿਣ ਲੱਗੇ ਉਹ ਮਣਾ ਵਣਜ ਕਰ, ਜਿਹੜੀ ਦਾਤ ਤੇਰੇ ਨਾਲ ਜਾਣੀ ਹੈ। ਸਤਿਗੁਰੂ ਕਹਿਣ ਲੱਗੇ ਉਸ ਦਾਤ ਦਾ ਵਣਜ ਵਪਾਰ ਕਰ, ਕਰਤੇ ਪੁਰਖ ਦੇ ਦਰ ਦੇ ਉੱਪਰ ਪ੍ਰਵਾਨ ਹੋਣ ਦੀ ਵਿਧੀ ਧਾਰਨ ਕਰ। ਵਿਣ ਨਾਵੈ ਸਭ ਭਰਮ ਦੇ, ਨਿੱਤ ਜੱਗ ਟੋਟਾ ਸੈਸਾਰ। ਮਹਾਰਾਜ ਕਹਿਣਗੇ ਨਿਤੇ ਨਿੱਤ ਹੀ ਜਗਤ ਵਿੱਚ ਟੋਟ ਆਉਂਦੀ ਰਹੇਗੀ। ਇਸ ਕਰਕੇ ਨਿਰਣੇ ਰੂਪ ਦੇ ਵਿੱਚ ਮਹਾਰਾਜ ਜੀ ਕਹਿੰਦੇ ਮਨਮੁੱਖ ਕਰਮ ਕਮਾਵਣੇ, ਕਸੂਰ ਕਿੱਥੇ ਹੈ? ਦਾਤਾਰ ਕਹਿਣ ਲੱਗੇ ਮਨ ਦੇ ਪਿੱਛੇ ਲੱਗ ਕੇ ਤੁਰਨਾ, ਮਨਮੁੱਖ ਕਰਮ ਕਮਾਵਣੇ ਹਉਮੈ ਅੰਧ ਗੁਬਾਰ। ਮਨ ਦੇ ਪਿੱਛੇ ਲੱਗ ਕੇ ਕਰਮ ਕਰਨਾ, ਸਤਿਗੁਰੂ ਜੀ ਕਹਿੰਦੇ ਹਉਮੈ ਦੇ ਵਿੱਚ ਤੁਰਨਾ ਹੈ, ਹਉਮੈ, ਅਤੇ ਦੂਸਰਾ ਹੈ ਅੰਧ ਗੁਬਾਰ। ਕਹਿੰਦੇ ਅਸਲ ਦੇ ਵਿੱਚ ਬਹੁਤ ਹਨੇਰੇ ਰੂਪ ਅਗਿਆਨਤਾ ਹੈ, ਹਉਮੈ ਵਿੱਚ ਤੁਰਨਾ। ਮਨਮੁੱਖ ਕਰਮ ਕਮਾਵਣੇ, ਮਨ ਨੂੰ ਮੁੱਖ ਰੱਖ ਕੇ ਕਰਮ, ਸਿੱਧੇ ਸਪਸ਼ਟ ਅਰਥ ਨੇ। ਮਨਮੁੱਖ ਕਰਮ ਕਮਾਵਣੇ ਦਾ ਅਰਥ ਕੀ ਹੈ? ਜੋ ਮਨ ਨੇ ਕਹਿ ਦਿੱਤਾ, ਮਨ ਨੇ ਗੁਰਦੁਆਰੇ ਜਾਣ ਤੋਂ ਰੋਕ ਦਿੱਤਾ ਅਤੇ ਰੁਕ ਗਏ, ਮਨ ਨੇ ਅੰਮ੍ਰਿਤ ਵੇਲੇ ਤੋਂ ਉੱਠਣ ਤੋਂ ਰੋਕਿਆ ਅਤੇ ਅਸੀਂ ਰੁਕ ਗਏ, ਮਨ ਨੇ ਸੇਵਾ ਕਰਨ ਤੋਂ ਰੋਕਿਆ ਅਸੀਂ ਰੁਕ ਗਏ, ਚੰਗੀ ਸੰਗਤ ਵਿੱਚ ਜਾਣ ਤੋਂ ਰੋਕਿਆ ਅਸੀਂ ਰੁਕ ਗਏ, ਚੰਗਾ ਉੱਦਮ ਕਰਨ ਤੋਂ ਰੋਕਿਆ ਅਸੀਂ ਰੁਕ ਗਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਜਦੋਂ ਮਨ ਨੂੰ ਮੁੱਖ ਰੱਖ ਕੇ ਤੁਰੋਗੇ, ਮਨ ਮੁੱਖ ਕਰਮ ਕਮਾਵਣੇ, ਸਤਿਗੁਰੂ ਜੀ ਕਹਿੰਦੇ ਹਉਮੈ ਅੰਧ ਗੁਬਾਰ, ਹਉਮੈ ਅਤੇ ਅਗਿਆਨਤਾ ਦੇ ਅੰਧ ਦੇ ਵਿੱਚ, ਗੁਬਾਰ ਵਿੱਚ, ਹਨੇਰੇ ਦੇ ਵਿੱਚ ਇਨਸਾਨ ਤੁਰਿਆ ਫਿਰਦਾ ਹੈ, ਜੀਵਨ ਵਿੱਚ ਪ੍ਰਾਪਤੀ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਗੁਰਮੁਖ ਅੰਮ੍ਰਿਤ ਪੀਵਣਾ, ਜੀਵਨ ਦੇ ਅੰਦਰ ਮਨ ਨੂੰ ਟੁੱਟ ਕੇ ਗੁਰੂ ਵਾਲੇ ਪਾਸੇ ਆਉਣਾ। ਜੇ ਮਨ ਦੇ ਪਿੱਛੇ ਤੁਰਾਂਗੇ ਤਾਂ ਸਤਿਗੁਰੂ ਸਾਹਿਬ ਜੀ ਨੇ ਇੱਕ ਬਚਨ ਹੋਰ ਕੀਤਾ ਸਾਡੇ ਸਾਹਮਣੇ, ਮਹਾਰਾਜ ਜੀ ਨੇ ਕਿਹਾ ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ ਆਪਣੇ ਭਾਣੇ, ਜੋ ਚੱਲੇ ਭਾਈ ਵਿਛੜ ਚੋਟਾਂ,
ਖਾਵੇ। ਸਤਿਗੁਰੂ ਜੀ ਕਹਿੰਦੇ ਜਿਹੜਾ ਆਪਣੀ ਬਿਰਤੀ ਅਨੁਸਾਰ, ਆਪਣੀ ਮੱਤ ਅਨੁਸਾਰ ਅਤੇ ਆਪਣੀ ਮਰਜ਼ੀ ਅਨੁਸਾਰ ਚੱਲੇਗਾ, ਵਿਛੜ ਕੇ ਚੋਟਾਂ ਖਾਣ ਵਾਲੀ ਬਿਰਤੀ ਅੰਦਰ ਪ੍ਰਗਟ ਹੋਏ। ਇਹ ਗੱਲ ਬਿਲਕੁਲ ਸਪੱਸ਼ਟ ਹੈ। ਜਿੰਨਾ ਚਿਰ ਤੱਕ ਤੁਸੀਂ ਗੁਰੂ ਦੇ ਹੁਕਮ ਦੇ ਵਿੱਚ ਚੱਲੋਗੇ, ਦੁਨੀਆ ਦੀ ਕੋਈ ਤਾਕਤ ਤੁਹਾਨੂੰ ਸੁੱਟ ਨਹੀਂ ਸਕਦੀ। ਪਰ ਜਿੱਦਣ ਅਸੀਂ ਗੁਰੂ ਦੇ ਹੁਕਮ ਨੂੰ ਛੱਡ ਕੇ ਆਪਣੇ ਮਨ ਨੂੰ ਮੁੱਖ ਰੱਖ ਲਿਆ, ਉਸ ਦਿਨ ਜੀਵਨ ਵਿੱਚ ਛੋਟੀ ਤੋਂ ਛੋਟੀ ਅਵਸਥਾ ਵੀ ਤੁਹਾਨੂੰ ਢਾ ਕੇ ਜ਼ਮੀਨ 'ਤੇ ਸੁੱਟ ਲੈਂਦੀ ਹੈ। ਇਹਦਾ ਕਾਰਨ ਕਿ ਸਤਿਗੁਰੂ ਸਾਹਿਬ ਜੀ ਦੇ ਉੱਪਰ ਅਥਾਹ ਭਰੋਸਾ ਅਤੇ ਵਿਸ਼ਵਾਸ ਬਿਰਤੀ ਰੱਖਣ ਵਾਲਾ ਇਨਸਾਨ ਜੀਵਨ ਵਿੱਚ ਜਿਹੜਾ ਹੈ ਉਹ ਕਦੀ ਗੁਰਮੁਖੋਂ ਮਾਰ ਨਹੀਂ ਖਾਂਦਾ। ਇਹ ਗੱਲ ਨਿਰਣੇ ਰੂਪ ਦੇ ਵਿੱਚ ਦ੍ਰਿੜਤਾ ਹੋਵੇ, ਤੁਹਾਡਾ ਮੁੱਖ ਗੁਰੂ ਵਾਲੇ ਪਾਸੇ ਹੋਵੇ। ਇੱਕ ਛੋਟੀ ਜਿਹੀ ਉਦਾਹਰਣ ਮੈਂ ਆਪ ਜੀ ਦੇ ਸਨਮੁਖ ਦੇਣ ਲੱਗਾ ਕਿ ਜਿੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਵਿੱਚ ਘਟਨਾਕ੍ਰਮ ਏਡੇ ਏਡੇ ਵੱਡੇ ਆਏ। ਸਿੱਖ ਇਤਿਹਾਸ ਪੜ੍ਹਦੇ ਹਾਂ, ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸਮਾਂ, ਫਰੀਦਕੋਟ ਵਿੱਚ ਇੱਕ ਬੁੱਤ ਲੱਗਾ ਹੋਇਆ ਹੈ ਜਿਹਦਾ ਨਾਮ ਹਕੀਕਤ ਸਿੰਘ ਹਕੀਕਤ ਰਾਏ ਕਰਕੇ ਲਿਖਿਆ ਹੈ। ਇਹ ਜੀਵਨ ਵਿੱਚ ਆਪ ਜੀ ਨੂੰ ਪਤਾ ਹੋਏਗਾ। ਉਹ ਕੌਣ ਸੀ? ਉਹ ਹਿੰਦੂ ਪਰਿਵਾਰ ਦਾ ਇੱਕ ਬੱਚਾ ਹੈ ਜਿਹਨੇ ਕੇਵਲ ਸਤਿਗੁਰੂ ਸਾਹਿਬ ਜੀ ਦੇ ਗੁਰਸਿੱਖਾਂ ਦੀ ਸੰਗਤ ਕੀਤੀ। ਇਹ ਇਸ ਤਰ੍ਹਾਂ ਸੀ ਕਿ ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਤਿੰਨਾਂ ਨੂੰ ਜਿਹੜਾ ਸੀ ਉਹ ਗੁਰਦਾਸ ਨੰਗਲ ਦੀ ਗੜੀ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਗੁਰਦਾਸ ਨੰਗਲ ਦੀ ਗੜੀ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਸਰਕਾਰੀ ਅਦਾਰਿਆਂ ਨੇ ਫੈਸਲਾ ਕੀਤਾ ਵੀ 7 ਮਹੀਨਿਆਂ ਦੇ ਘੇਰੇ ਤੋਂ ਬਾਅਦ ਕੀ ਦੱਸਾਂਗੇ ਜਾ ਕੇ ਵੀ ਆ ਇੰਨੇ ਕੁ ਬੰਦੇ ਆ, 100 ਬੰਦਾ ਫੜ ਕੇ ਉਹ ਸਰਕਾਰ ਨੂੰ ਕੀ ਦੱਸਾਂਗੇ ਵੀ ਇੰਨੇ ਮਹੀਨੇ ਇੰਨਾ ਖਰਚਾ ਇਹਨਾਂ ਕਰਕੇ ਆ ਗਿਆ, ਸਿਰਫ ਥੋੜ੍ਹੇ ਜਿਹੇ ਬੰਦਿਆਂ ਕਰਕੇ। ਇਹਨਾਂ ਫਿਰ ਕੀ ਕੀਤਾ ਵੀ 700 ਗੱਡਾ ਭਰਿਆ। ਉਸ ਵਕਤ ਇਹਨਾਂ ਨੇ ਕੋਈ ਵੀ ਜਿਹੜਾ ਸੀ ਇਹ ਜ਼ਿਕਰ ਕੀਤਾ ਜਾਂਦਾ ਵੀ ਕੋਈ ਇਹਨਾਂ ਨੇ ਬੱਚਾ ਵੀ ਪਰਿਵਾਰਾਂ ਵਿੱਚ ਨਹੀਂ ਛੱਡਿਆ, ਗੱਡੇ ਭਰ ਕੇ ਲੈ ਕੇ ਗਏ। ਉਸ ਵਕਤ